ਬਲ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰੇਐ ਘਰ ਨਉ ਨਿਧਿ ਆਵੈ ਤਾਇ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ

ਹੱਥੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਇਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ

ਇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਾਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੇ ਬਲੋ ਜੇ ਵਾਹਿਗੁਰੂ ਬਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ।

ਹੋਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੁਲਬਾਲੇ ਬੋਲੋ ਜੀ ਵਾਹਿਗੁਰੂ।

ਚੇੜ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਬਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਭਾਨ ਲੈ ਪੂਜੇ ਪ੍ਰਾਨ ਅਪਾਖਿਆ ਕਾ ਕੁੱਠਾ ਬਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹੋ ਅਨ ਸਾਡਾ ਪਿੱਟੇ।

ਆਪੇ ਦੇਵਣਿਆਈਆਂ ਆਪੇ ਹੀ ਤਨ ਕਰਾਇਂਦਾ ਵੱਡੋ ਵੱਡਾ ਵਾਟਮੇ ਦੀ ਸਹਿ ਸਕੰਦੇ ਲਾਇਂਦਾ ਨਦਰੋਂ ਪੱਟੀ ਜੇਕਰ

0: ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਦਾ ਅੰਮ੍ਰਿਤਸਰ ਕੇਂਦਰ ਹੈ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ। ਮਾਤ ਫਰਮਾਨੇ ਆ ਸੁਫੀਆਨਾ ਕਲਾ।
1: ਸੰਡੇ ਅਹਿਮਦ ਪੁਲ ਅਹਿਮਦ ਨੂੰ

0: प्रधानमंत्री नरेंद्र मोदी ने आज वीडियो कॉन्फ्रेंसिंग राही 20वें रोजगार मेले दौरान वख-वख सरकारी अदारों में नवे नियुक्त हुए नौजवानों को 51,000 से वध नियुक्ति पत्र सौंपे। श्री मोदी ने आज नवी दिल्ली में वातावरण और जलवायु गतिशीलता का भविष्य विषय बारे एक अंतरराष्ट्रीय कॉन्फ्रेंस का उद्घाटन करते हुए कहा कि प्रति व्यक्ति कार्बन निकासी में भारत का योगदान विश्व औसत से आधे से भी कम है। भारत में कामकाजी औरतों की हिस्सेदारी में तेजी से वाधा हुआ है। भारत ने हड़ प्रभावित नेपाल को 11 टन राहत सामग्री की एक और खेप भेजी है। 20वीं एशियाई खेडां अज तो जापान के आईची नागोया में शुरू हो रही हैं। प्रधानमंत्री नरेंद्र मोदी ने आज वीडियो कॉन्फ्रेंसिंग राही 20वें रोजगार मेले दौरान वख-वख सरकारी अदारों में नवे नियुक्त हुए नौजवानों को 51,000 से वध नियुक्ति पत्र सौंपे। इस मौके संबोधन करते हुए श्री मोदी ने कहा कि मुक्त व्यापार समझौते देश के नौजवानों के लिए मौके के नए दरवाजे खोल रहे हैं। उन्होंने कहा कि अजिहे व्यापारिक समझौते देश के उद्यमियों के लिए नवी भाईवाली और नौजवानों के लिए करियर की नई संभावनाएं पैदा कर रहे हैं। उन्होंने कहा कि देश के नौजवानों की प्रतिभा और हुनर ने पूरी दुनिया का भरोसा जीत लिया है।
1: आज देश के 51,000 से अधिक युवाओं को सरकारी सेवा के लिए नियुक्ति पत्र मिल रहे हैं। मैं आप सभी युवा साथियों को और आपके परिवारजनों को बहुत बहुत बधाई देता हूं। आज आप सभी एक ऐसे समय में भारत सरकार से जुड़े हैं जब देश एक बहुत बड़े लक्ष्य की ओर आगे बढ़ रहा है और ये लक्ष्य है 2047 तक विकसित भारत बनाने का।
0: इस मौके अमले जनतक शिकायतों के पेंशन राज मंत्री डॉ जितेंद्र सिंह ने कहा कि रोजगार मेले राही रोजगार सृजन और भर्ती के मुलांकन तो पता लगता है कि सरकारी नियुक्तियों में काफी वाधा होया है। मंत्री ने कहा कि भर्ती प्रणाली को बेहतर बनाने कई पहलकदमियां की गई हैं। देश भर में 45 थावां से 20वां रोजगार मेला आयोजित किया गया। नए भर्ती हुए उम्मीदवार भारत सरकार के वख-वख मंत्रालयों और विभागों में शामिल होंगे जिन्हें वित्त रेलवे गृह सेहत और परिवार भलाई और रक्षा मंत्रालय आदि शामिल ने। 20वें रोजगार मेले नाल हुण तक कुल मिला के लगभग 12,75,000 नौजवानों को नियुक्ति पत्र मिल चुके ने। यह रोजगार मेला नौजवानों लई रोजगार के मौके पैदा करने और देश की विकास यात्रा में उन्हां दी वध तो वध हिस्सेदारी यकीनी बनाने लई सरकार के निरंतर यत्नां नूं दर्शाउंदा है। प्रधानमंत्री नरेंद्र मोदी ने कहा कि प्रति व्यक्ति कार्बन निकासी में भारत का योगदान विश्व औसत के आधे से भी घट है। अज नवी दिल्ली विखे वातावरण और जलवायु गतिशीलता का भविष्य विषय से आयोजित एक अंतरराष्ट्रीय कॉन्फ्रेंस का उद्घाटन करते हुए श्री मोदी ने कहा कि विकासशील देशों को कार्बन निकासी के लिए वार वार जिम्मे ठहराना गलत है।
1: कार्बन एमिशन की जिम्मेदारी गलत तरीके से विकासशील देशों पर डाली जाती रही है, जबकि ऐतिहासिक सच्चाई ये है आज भी प्रति व्यक्ति कार्बन एमिशन में भारत का योगदान ग्लोबल एवरेज के आधे से भी कम है। विकसित देशों में भारत की तुलना में 6 गुना ज्यादा प्रति व्यक्ति कार्बन एमिशन हो रहा है।
0: प्रधानमंत्री ने कहा कि भारत ने पिछले 12 सालों दौरान वातावरण संबंधित सारे क्षेत्रों में बेमिसाल तरक्की की है। श्री मोदी ने कहा कि भारत होर देशों के सहयोग नाल काम कर रहा है।
1: हम दुनिया को साथ लेकर पर्यावरण सुरक्षा के नए मापदंड स्थापित कर रहे हैं। वन सन वन वर्ल्ड वन ग्रिड की सोच हो या इंटरनेशनल सोलर अलायंस CDRI ग्लोबल बायोफ्यूल अलायंस इंटरनेशनल बिग कैट अलायंस मिशन लाइफ लाइफ स्टाइल फॉर एनवायरमेंट ऐसा हर एक मंच क्लाइमेट और एनवायरमेंट पर भारत के डेडिकेटेड कमिटमेंट का प्लेटफॉर्म बन रहा है।
0: प्रधानमंत्री ने कहा कि भारत ने नवीन युग ऊर्जा पर विशेष ध्यान दिता है, वातावरण संभाल में अहम भूमिका निभाई है।
1: हमारा बड़ा फोकस रिन्यूएबल एनर्जी पर रहा है और इसने पर्यावरण सुरक्षा में बड़ी भूमिका निभाई। भारत G20 में इकलौता ऐसा देश है जिसने पेरिस में COP21 समिट में जो भी कमिटमेंट किए थे उन सारे कमिटमेंट को समय से पहले पूरा करके दिखाया है। नॉन फॉसिल फ्यूल सोलर एनर्जी कैपेसिटी कार्बन एमिशन पर रोकथाम हर पैरामीटर पर भारत की परफॉर्मेंस दुनिया में आज सकारात्मक रूप से चर्चा का विषय है।
0: भारत के चीफ जस्टिस जस्टिस सूर्य ਕਾਂਤ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਧਰਤੀ ਸੰਭਾਲ ਦਾ ਵਿਚਾਰ ਦੇਸ਼ ਵਿਚ ਵਾਤਾਵਰਣ ਟ੍ਰਿਬਿਊਨਲਾਂ ਨੇਮਬੱਧ ਵਿਧੀਆਂ ਅਤੇ ਪਾਲਣਾ ਢਾਂਚੇ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਮੌਜੂਦ ਸੀ। ਉਨ੍ਹਾਂ ਨੇ ਜੰਗਲਾਂ, ਝੀਲਾਂ, ਨਦੀਆਂ ਅਤੇ ਜੰਗਲੀ ਜੀਵਾਂ ਸਮੇਤ ਕੁਦਰਤੀ ਵਾਤਾਵਰਣ ਦੀ ਰੱਖਿਆ ਅਤੇ ਸੁਧਾਰ ਕਰਨ ਅਤੇ ਜੀਵਾਂ ਪ੍ਰਤੀ ਹਮਦਰਦੀ ਰੱਖਣ ਦੇ ਹਰੇਕ ਨਾਗਰਿਕ ਦੇ ਬੁਨਿਆਦੀ ਫਰਜ਼ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਕਿ ਭਾਰਤ ਦਾ ਵਾਤਾਵਰਣ ਪ੍ਰਤੀ ਦ੍ਰਿਸ਼ਟੀਕੋਣ ਇਸ ਦੀ ਪ੍ਰਾਚੀਨ ਵਿਚਾਰਧਾਰਾ ਵਿਚ ਡੂੰਘਾਈ ਨਾਲ ਜੁੜਿਆ ਹੋਇਆ ਹੈ, ਜੋ ਧਰਤੀ ਨੂੰ ਸੰਪਤੀ ਵਜੋਂ ਨਹੀਂ ਸਗੋਂ ਇਕ ਸਾਂਝੀ ਵਿਰਾਸਤ ਅਤੇ ਪਵਿੱਤਰ ਖਜ਼ਾਨਾ ਮੰਨਦੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸਟੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰੀ ਅੰਕੜਾ ਦਫ਼ਤਰ NSO ਵੱਲੋਂ ਕੱਲ੍ਹ ਜਾਰੀ ਕੀਤੇ ਗਏ ਜ਼ਿਲ੍ਹਾ ਵਾਰ ਅੰਕੜੇ ਅਨੁਸਾਰ ਭਾਰਤ ਵਿਚ ਕੰਮਕਾਜੀ ਔਰਤਾਂ ਦੀ ਹਿੱਸੇਦਾਰੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦੇਸ਼ ਦੇ 57.8% ਜ਼ਿਲ੍ਹਿਆਂ ਵਿਚ ਮਹਿਲਾ ਕਿਰਤ ਸ਼ਕਤੀ ਹਿੱਸੇਦਾਰੀ ਦਰ 40% ਜਾਂ ਇਸ ਤੋਂ ਵੱਧ ਦਰਜ ਕੀਤੀ ਗਈ। ਸਰਵੇਖਣ ਵਿਚ ਸ਼ਾਮਲ 100 ਜ਼ਿਲ੍ਹਿਆਂ ਵਿਚੋਂ ਗੁਜਰਾਤ ਦਾ ਸੂਰਤ ਜ਼ਿਲ੍ਹਾ ਕਿਰਤ ਸ਼ਕਤੀ ਵਿਚ ਹਿੱਸੇਦਾਰੀ ਦੀ ਸਭ ਤੋਂ ਵੱਧ ਦਰ ਅਤੇ ਕਾਮਿਆਂ ਤੇ ਆਬਾਦੀ ਦੇ ਅਨੁਪਾਤ ਦੇ ਮਾਮਲੇ ਵਿਚ ਦੇਸ਼ ਭਰ ਵਿਚ ਮੋਹਰੀ ਹੈ। ਸਰਵੇਖਣ ਚ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਚ ਕਿਰਤ ਸ਼ਕਤੀ ਵਿਚ ਭਾਗੀਦਾਰੀ ਦੇ ਅੰਕੜੇ ਸਭ ਤੋਂ ਘੱਟ ਦਰਜ ਕੀਤੇ ਗਏ। ਦੀਨਦਿਆਲ ਉਪਾਧਿਆਇ ਗ੍ਰਾਮੀਣ ਕੌਸ਼ਲ ਯੋਜਨਾ ਦੇ ਦੂਜੇ ਪੜਾਅ ਵਿਚ ਦਿਹਾਤੀ ਵਿਕਾਸ ਮੰਤਰਾਲਾ ਅਗਲੇ ਮਹੀਨੇ ਤੋਂ ਬਹੁਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਲਗਭਗ 34,000 ਦਿਹਾਤੀ ਨੌਜਵਾਨਾਂ ਨੂੰ ਸਿਖਲਾਈ ਦੇਣੀ ਸ਼ੁਰੂ ਕਰੇਗਾ। ਪਹਿਲੇ ਪੜਾਅ ਵਿਚ ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਚ ਤਾਮਿਲਨਾਡੂ ਸਮੇਤ 14 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਿਖਲਾਈ ਬੈਚ ਸ਼ੁਰੂ ਕਰਨ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਮੰਤਰਾਲੇ ਨੇ ਦਸਿਆ ਕਿ ਅਗਲੇ ਸਾਲ 31 ਦਸੰਬਰ ਤੱਕ 3,54,000 ਤੋਂ ਵੱਧ ਪੇਂਡੂ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਏਗੀ। ਭਾਰਤ ਨੇ ਨੇਪਾਲ ਨੂੰ 11 ਟਨ ਰਾਹਤ ਸਮੱਗਰੀ ਦੀ ਇਕ ਹੋਰ ਖੇਪ ਭੇਜੀ ਹੈ। ਇਸ ਵਿਚ ਦਵਾਈਆਂ, ਫੋਰੈਂਸਿਕ ਸਮੱਗਰੀ, ਤੰਬੂ, ਹਾਈਜੀਨ ਕਿੱਟਾਂ, ਸਲੀਪਿੰਗ ਬੈਗ ਅਤੇ ਹੋਰ ਜ਼ਰੂਰੀ ਸਮਾਨ ਸ਼ਾਮਲ ਹੈ। ਇਹ ਭਾਰਤੀ ਹਵਾਈ ਫੌਜ ਦਾ ਨਵਾਂ ਜਹਾਜ਼ ਹੈ ਜੋ ਨੇਪਾਲ ਦੀ ਮਦਦ ਲਈ ਰਾਹਤ ਸਮੱਗਰੀ ਲੈ ਕੇ ਗਿਆ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇਪਾਲ ਨੂੰ ਤਬਾਹੀ ਤੋਂ ਉਭਰਣ ਲਈ ਸਮਰਥਨ ਜਾਰੀ ਰੱਖ ਰਿਹਾ ਹੈ। ਪਿਛਲੇ ਮਹੀਨੇ ਨੇਪਾਲ ਵਿਚ ਆਏ ਤਬਾਹਕੁਨ ਹੜ੍ਹਾਂ ਕਾਰਨ ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ ਸੀ। ਇਸ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਬਰਿੰਦਰ ਸ਼ਾਹ ਨੇ ਕਿਹਾ ਕਿ ਬੋਟੇਕੋਸ਼ੀ ਅਤੇ ਤ੍ਰਿਸ਼ੂਲੀ ਦੀ ਘਾਟੀਆਂ ਵਿਚ ਆਏ ਤਬਾਹਕੁਨ ਹੜ੍ਹਾਂ ਤੋਂ ਬਾਅਦ ਆਫ਼ਤਾਂ ਦੀ ਅਗਾਉਂ ਚੇਤਾਵਨੀ ਬਾਰੇ ਪ੍ਰਣਾਲੀਆਂ ਨੂੰ ਸਭ ਤੋਂ ਵੱਧ ਤਰਜੀਹ ਨਾਲ ਲਾਗੂ ਕੀਤਾ ਜਾਏਗਾ। ਜਾਪਾਨ ਦੇ ਆਈਚੀ ਨਾਗੋਆ ਵਿਚ 20ਵੀਆਂ ਏਸ਼ਿਆਈ ਖੇਡਾਂ ਦਾ ਸ਼ਾਨਦਾਰ ਉਦਘਾਟਨੀ ਸਮਾਰੋਹ ਭਾਰਤੀ ਸਮੇਂ ਅਨੁਸਾਰ ਅੱਜ ਦੁਪਹਿਰ ਬਾਅਦ 2:30 ਪਾਲੋਮਾ ਮਿਜ਼ੂਹੂ ਸਟੇਡੀਅਮ ਵਿਚ ਹੋਏਗਾ। ਇਨ੍ਹਾਂ ਖੇਡਾਂ ਦੌਰਾਨ 43 ਖੇਡਾਂ ਵਿਚ 469 ਤਮਗਿਆਂ ਵਾਲੇ ਮੁਕਾਬਲੇ ਹੋਣਗੇ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਮਨੂ ਬਾਕਰਾ ਅਤੇ ਸ਼ਾਟਪੁੱਟ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਉਦਘਾਟਨੀ ਸਮਾਰੋਹ ਵਿਚ ਭਾਰਤ ਦੇ ਝੰਡਾ ਬਰਦਾਰ ਹੋਣਗੇ। ਏਸ਼ਿਆਈ ਖੇਡਾਂ ਅੱਜ ਤੋਂ 4 ਅਕਤੂਬਰ ਤੱਕ ਚੱਲਣਗੀਆਂ। 500 ਤੋਂ ਵੱਧ ਭਾਰਤੀ ਖਿਡਾਰੀ 37 ਖੇਡਾਂ ਵਿਚ ਹਿੱਸਾ ਲੈਣਗੇ। ਜਾਪਾਨ ਤੀਜੀ ਵਾਰ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਟੋਕਿਓ ਨੇ 1958 ਵਿਚ ਅਤੇ ਹੀਰੋਸ਼ੀਮਾ ਨੇ 1994 ਵਿਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਅਜਿਹੇ ਕਾਨੂੰਨ ਤੇ ਦਸਤਖਤ ਕੀਤੇ ਨੇ ਜਿਸ ਵਿਚ ਰੂਸ ਵਿਰੁੱਧ ਪਾਬੰਦੀਆਂ ਦੇ ਦਾਇਰੇ ਨੂੰ ਵਧਾਇਆ ਗਿਆ ਅਤੇ ਰੂਸੀ ਤੇਲ ਤੇ ਗੈਸ ਦੇ ਪ੍ਰਮੁੱਖ ਖਰੀਦਦਾਰਾਂ ਉਪਰ 100% ਤੱਕ ਦੇ ਟੈਰਿਫ ਫੈਲਾਉਣ ਦੀ ਵਿਵਸਥਾ ਹੈ। ਇਸ ਤੋਂ ਇਲਾਵਾ ਇਰਾਨ ਤੇ ਪਾਬੰਦੀਆਂ ਲਾਉਣ ਦੇ ਅਧਿਕਾਰ ਨੂੰ ਵੀ 5 ਸਾਲਾਂ ਲਈ ਵਧਾ ਦਿੱਤਾ ਗਿਆ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 20 ਰੋਜ਼ਗਾਰ ਮੇਲੇ ਦੌਰਾਨ ਵੱਖ ਵੱਖ ਸਰਕਾਰੀ ਅਦਾਰਿਆਂ ਵਿਚ ਨਵੇਂ ਨਿਯੁਕਤ ਹੋਏ ਨੌਜਵਾਨਾਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਸੌਂਪੇ ਨੇ। ਸ੍ਰੀ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਵਾਤਾਵਰਣ ਅਤੇ ਜਲਵਾਯੂ ਗਤੀਸ਼ੀਲਤਾ ਦਾ ਭਵਿੱਖ ਵਿਸ਼ੇ ਬਾਰੇ ਇਕ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਪ੍ਰਤੀ ਵਿਅਕਤੀ ਕਾਰਬਨ ਨਿਕਾਸੀ ਵਿਚ ਭਾਰਤ ਦਾ ਯੋਗਦਾਨ ਵਿਸ਼ਵ ਔਸਤ ਦੇ ਅੰਧੇ ਤੋਂ ਵੀ ਘੱਟ ਹੈ। ਭਾਰਤ ਵਿਚ ਕੰਮਕਾਜੀ ਔਰਤਾਂ ਦੀ ਹਿੱਸੇਦਾਰੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਭਾਰਤ ਨੇ ਹੜ੍ਹ ਪ੍ਰਭਾਵਿਤ ਨੇਪਾਲ ਨੂੰ 11 ਟਨ ਰਾਹਤ ਸਮੱਗਰੀ ਦੀ ਇਕ ਹੋਰ ਖੇਪ ਭੇਜੀ ਹੈ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।

0: ਪਾਸ ਹੈ ਜਿਹੜਾ ਕਿ ਪੁਰਾਣੇ ਸ਼ਹਿਰ ਦੇ ਵਿੱਚੋਂ ਵਿੱਚ ਹੈ। ਸੰਗਮਰਮਰ ਦੇ ਬਣੇ ਡੂੰਘ ਨਕਾਸ਼ੀਦਾਰ ਹਾਥੀ ਆਂਗਣ ਦੇ ਮੁੱਖ ਦਰਵਾਜ਼ੇ ਤੇ ਪਹਿਰੇਦਾਰ ਵਾਂਗੂ ਖੜੇ ਹਨ, ਜਿਹੜੇ ਪਰਿਵਾਰਾਂ ਨੇ ਪੀੜ੍ਹੀ ਦਰ ਪੀੜ੍ਹੀ ਰਾਜ ਪਰਿਵਾਰ ਦੀ ਸੇਵਾ ਕੀਤੀ ਹੈ ਉਹ ਇੱਥਾਂ ਗਾਈਡ ਦਾ ਕੰਮ ਕਰੇਂਦੇ ਤੇ ਸਿਟੀ ਪੈਲੇਸ ਬਾਰੇ ਪੂਰਾ ਦੱਸੇਂਦੇ। ਪੈਲੇਸ ਵਿਚ ਇਕ ਸੰਗ੍ਰਹਾਲੇ ਹੈ ਜਿੱਥਾਂ ਰਾਜ ਪਰਿਵਾਰ ਦੇ ਪੋਸ਼ਾਕਾਂ ਮੁਗਲਾਂ ਤੇ ਰਾਜਪੂਤਾਂ ਦੇ ਹਥਿਆਰਾਂ ਦਾ ਪੂਰਾ ਖਜ਼ਾਨਾ ਹੈ। ਜੰਤਰ ਮੰਤਰ ਇਕ ਪੱਥਰ ਦੀ ਵੈਦਸ਼ਾਲਾ ਹੈ। ਇਹ ਰਾਜਾ ਜੈ ਸਿੰਘ ਜੀ ਪੰਜ ਵੈਦਸ਼ਾਲਾ ਵਿਚੋਂ ਸਭ ਤੋਂ ਵੱਡੀ ਵੈਦਸ਼ਾਲਾ ਹੈ। ਹਿੰਦੀ ਪੂਰੀ ਸੰਰਚਨਾ ਤੇ ਆਕਾਰ ਵਿਗਿਆਨਿਕ ਤਰੀਕੇ ਨਾਲ ਤਿਆਰ ਕੀਤਾ ਗਏ। ਇਥਾ ਸਭ ਤੋਂ ਪ੍ਰਭਾਵਸ਼ਾਲੀ ਰਾਮ ਯੰਤਰ ਹੈ ਜਿਹਦਾ ਇਸਤੇਮਾਲ ਉਚਾਈ ਨਾਪਣ ਕਿਤੇ ਕੀਤਾ ਵੇਂਦੇ। 1799 ਵਿਚ ਬਣਿਆ ਹਵਾ ਮਹਿਲ ਰਾਜਪੂਤਾਨਾ ਦਾ ਮੁੱਖ ਪ੍ਰਮਾਣ ਚਿੰਨ ਹੈ। ਪੁਰਾਣੀ ਨਗਰੀ ਦੀ ਗਲੀਆਂ ਵਿਚ ਬਣੀ ਇਹ ਪੰਜ ਮੰਜ਼ਿਲੀ ਇਮਾਰਤ ਗੁਲਾਬੀ ਰੰਗ ਦੇ ਬਲੂਏ ਪੱਥਰ ਨਾਲ ਬਣੀ ਖਿੜਕੀਆਂ ਨਾਲ ਸਜਦੀ ਹੈ। ਸ਼ਾਹੀ ਤ੍ਰਿਮਤਾ ਇਥੋਂ ਸ਼ਹਿਰ ਦੀ ਰੌਣਕ ਜਲੂਸ ਤੇ ਆਵਣ ਮੰਨਣ ਦੇਖਦੇ ਹਨ। ਹਵਾ ਮਹਿਲ ਵਿਚ 953 ਖਿੜਕੀਆਂ ਹਨ। ਜਦੋਂ ਹਵਾ ਇਕ ਖਿੜਕੀ ਤੋਂ ਦੂਜੀ ਖਿੜਕੀ ਵਿਚੋਂ ਨਿਕਲਦੀ ਹੈ ਇਵੇਂ ਲਗਦੇ ਜਿਵੇਂ ਪੱਖਾ ਚੱਲਦਾ ਪਿਆ ਹੋਵੇ। ਹਵਾ ਮਹਿਲ ਵਿਚ ਹਵਾ ਖਾ ਕੇ ਬਿਲਕੁਲ ਤਰੋ ਤਾਜ਼ਾ ਥੀਏ ਸੋ। ਜੈਪੁਰ ਦਾ ਸਭ ਤੋਂ ਜ਼ਿਆਦਾ ਮਸ਼ਹੂਰ ਮੰਦਰ ਹੈ ਗੋਵਿੰਦ ਦੇਵ ਜੀ ਦਾ ਮੰਦਰ। ਇਹ ਭਗਵਾਨ ਕ੍ਰਿਸ਼ਨ ਦਾ ਮੰਦਰ ਹੈ। ਗੋਵਿੰਦ ਦੇਵ ਜੀ ਦੀ ਮੂਰਤੀ ਕੋ ਸਵਾਈ ਰਾਜਾ ਜੈ ਸਿੰਘ ਦੁਤੀ ਨੇ ਉਥੋਂ ਆਣ ਕੇ ਆਪਣੇ ਪਰਿਵਾਰਿਕ ਦੇਵਤਾ ਦੇ ਰੂਪ ਵਿਚ ਇਥਾ ਸਥਾਪਿਤ ਕੀਤਾ। ਜੈਪੁਰ ਵਿਚ ਗੁੜੀਆਘਰ ਵੀ ਹੈ। ਹਿੰਦਾ ਖੁੱਲਣ ਦਾ ਵੇਲਾ ਦੁਪਹਿਰੀ 12 ਵਜੇ ਤੋਂ ਗਿਣ ਕੇ ਸ਼ਾਮ ਕੋ 7 ਵਜੇ ਤੱਕ ਹੈ। ਇਥਾ ਅਲਗ ਅਲਗ ਦੇਸ਼ਾਂ ਦੀ ਪਿਆਰੀ ਗੁੜੀਆਂ ਦੇਖਣ ਕਿਤੇ ਮੌਜੂਦ ਹਨ। ਇਹਦੇ ਅਲਾਵਾ ਸਰਦਾ ਸੂਲੀ, ਰਾਮ ਨਿਵਾਸ ਬਾਗ, ਬੀਐਮ ਬਿਰਲਾ, ਤਾਰਾ ਮੰਡਲ, ਗਲਤਾ ਤੀਰਥ, ਜੈਨ ਮੰਦਿਰ, ਮੋਤੀ ਡੁੰਗਰੀ ਤੇ ਲਕਸ਼ਮੀ ਨਾਰਾਇਣ ਮੰਦਿਰ ਵੀ ਜੈਪੁਰ ਘੁੰਮਣ ਦੇ ਕਿਤੇ ਲੋਕ ਬਹੁ ਪਸੰਦ ਕਰੇਂਦੇ। ਜੈਪੁਰ ਦਾ ਜਲ ਮਹਿਲ ਵੀ ਸੈਲਾਨੀਆਂ ਨੂੰ ਬਹੁ ਆਕਰਸ਼ਿਤ ਕਰੇਂਦੇ। ਚੌਕੀ ਧਾਨੀ ਵਿਚ ਸਾਹੂ ਪੂਰਾ ਰਾਜਸਥਾਨੀ ਵਿਰਸਾ ਦੇਖਣ ਨੂੰ ਮਿਲ ਵੈਸੇ। ਬਾਲ ਤੇ ਤ੍ਰਿਮਤਾ ਚੌਕੀ ਧਾਨੀ ਆਵਣ ਬਹੁ ਪਸੰਦ ਕਰੇਂਦੇ, ਪਰ ਇਥਾ ਘੁੰਮਣ ਕਿਤੇ ਪੂਰਾ ਡੀ ਚਾਹੀਦੇ। ਪਿੰਕ ਸਿਟੀ ਜੈਪੁਰ ਦੀ ਸੁੰਦਰਤਾ ਦੀ ਤੁਲਨਾ ਪੈਰਿਸ ਨਾਲ, ਆਕਰਸ਼ਣ ਦੀ ਤੁਲਨਾ ਬੁਡਾਪੈਸਟ ਨਾਲ ਤੇ ਭਵਯਤਾ ਦੀ ਤੁਲਨਾ ਮਾਸਕੋ ਨਾਲ ਕੀਤੀ ਵੇਂਦੀ ਹੈ। ਜਦੋਂ ਵੀ ਤੁਸੀਂ ਰਾਜਸਥਾਨ ਆਓ ਤਾਂ ਪਿੰਕ ਸਿਟੀ ਜੈਪੁਰ ਜ਼ਰੂਰ ਥੀ ਕੇ ਆਵਣਾ।
1: ਆਪ ਸਭ ਸੁਣਦੇ ਪਏ ਹਾਂ ਯੋਗਿਤਾ ਛਾਬੜਾ ਦੀ ਆਵਾਜ਼ ਵਿਚ ਇਕ ਵਾਰਤਾ ਗੁਲਾਬੀ ਸ਼ਹਿਰ ਜੈਪੁਰ। ਆਓ ਹੁਣ ਸੁਣਦੇ ਹਾਂ ਸਿਰਾਇਕੀ ਗੀਤ ਸੰਗੀਤ।
2: ਹੁਣ ਮੈਂ ਤੁਹਾਨੂੰ ਸੁਣਾਉਂਦੀ ਹਾਂ ਮਹਿਕ ਮਲਿਕ ਦਾ ਗਾਇਆ ਇਹ ਗੀਤ, ਕਦੇ ਯਾਰ ਹੋਣ ਦਾ ਸਾਡਾ, ਕਦੇ ਪਿਆਰ ਹੋਣ ਦਾ ਸਾਡਾ। ਚਸ ਗਿਨੋ

ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ। ਹੁਣ ਪ੍ਰੋਗਰਾਮ ਦੇ ਅਖੀਰ ਚ ਸੁਣਦੇ ਹਾਂ ਇਹ ਗੀਤ ਖਰਚਾ ਸਾਡਾ ਤੇ ਨਖਰੇ ਲੋਕਾਂ ਦੇ। ਗਾਵਣ ਵਾਲੀ ਹਿੰਦ ਸਾਫੀਆ ਮਲਿਕ।

0: ਇਹ ਹੈ ਸਾਫੀਆ ਮਲਿਕ ਟਕਾਇਆ ਕੀ
1: ਗੀਤ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦਾ ਵੇਲਾ ਥੀ ਗਏ ਮੇਰੇ ਕੋ ਸੰਜੇ ਪਾਉਜਾ ਕੋ ਇਜਾਜ਼ਤ ਦੇਵੋ ਮਿਲ ਮਿਲਸੋਂ ਇੰਜੇ ਹੀ ਕੋਈ ਪ੍ਰੋਗਰਾਮ ਵਿਚ ਅੱਜ ਦੇ ਪ੍ਰੋਗਰਾਮ ਦੇ ਪ੍ਰਸਤੁਤ ਕਰਤਾ ਹਨ ਡਾਕਟਰ ਸੁਰੇਸ਼ ਮੀਨਾ ਜੈ ਹਿੰਦ।

ਦੇਸ਼ ਪੰਜਾਬ ਪ੍ਰੋਗਰਾਮ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਕਰਮਜੀਤ ਵੱਲੋਂ ਪਿਆਰ ਭਰੀ ਨਮਸਕਾਰ ਆਦਾਬ ਤੇ ਸਤਿ ਸ੍ਰੀ ਅਕਾਲ। ਜੀ ਹਾਂ ਦੋਸਤੋ, ਹਾਜ਼ਰ ਹੋ ਗਈ ਹਾਂ ਤੁਹਾਡੇ ਲਈ ਅੱਜ ਦੇ ਦੇਸ਼ ਪੰਜਾਬ ਪ੍ਰੋਗਰਾਮ ਦੇ ਸਾਰੇ ਸਿਲਸਿਲੇ ਲੈ ਕੇ। ਮੈਨੂੰ ਪਤਾ ਹੈ ਕਿ ਤੁਹਾਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਦੇਸ਼ ਪੰਜਾਬ ਪ੍ਰੋਗਰਾਮ ਦਾ, ਕਿਉਂਕਿ ਇਸ ਦੇਸ਼ ਪੰਜਾਬ ਪ੍ਰੋਗਰਾਮ ਦੇ ਵਿੱਚ ਅਸੀਂ ਦੇਸ਼ ਦੀ ਗੱਲ ਕਰਦੇ ਹਾਂ, ਉਸ ਦੇਸ਼ ਦੀ ਗੱਲ ਕਰਦੇ ਹਾਂ ਜੋ ਸਾਡੇ ਦਿਲਾਂ ਚ ਵਸਦਾ ਹੈ, ਇਸ ਪਾਰ ਰਹਿੰਦਾ ਹੈ ਤੇ ਉਸ ਪਾਰ ਰਹਿੰਦਾ। ਉਸ ਦੇਸ਼ ਵਿਚ ਵਸਣ ਵਾਲੇ ਲੋਕਾਂ ਦੇ ਦਿਲਾਂ ਵਿਚ ਵੀ ਇਸ ਗੱਲ ਦੀ ਚਾਹਤ ਹੁੰਦੀ ਹੈ, ਇੱਕ ਖਵਾਹਿਸ਼ ਹੁੰਦੀ ਹੈ, ਇੱਕ ਤਮੰਨਾ ਹੁੰਦੀ ਹੈ ਕਿ ਕਾਸ਼ ਸਾਨੂੰ ਵੀ ਉਸ ਦੇਸ਼ ਚੜ੍ਹਦੇ ਵੱਲ ਕੁਝ ਨਾ ਕੁਝ ਅਜਿਹਾ ਸੁਣਨ ਨੂੰ ਮਿਲ ਜਾਏ ਜੋ ਸਾਡੇ ਕੰਨਾਂ ਨੂੰ ਸਕੂਨ ਤੇ ਰੂਹ ਨੂੰ ਚੈਨ ਮਿਲ ਜਾਏ। ਸੋ ਜੀ, ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਮੈਂ ਗਰਮਜੀਤ। ਅੱਜ ਜਿਹੜੇ ਸਿਲਸਿਲੇ ਤੁਹਾਡੀ ਨਜ਼ਰ ਕਰਨੇ ਨੇ ਉਨ੍ਹਾਂ ਤੋਂ ਤੁਹਾਨੂੰ ਜਾਣੂ ਕਰਵਾ ਦਵਾਂ। ਹੁਣ ਤੋਂ ਥੋੜੀ ਦੇਰ ਬਾਅਦ ਸੁਣੋਗੇ ਅੱਜ ਦੀ ਗੱਲ ਤੇ 6:40 ਤੇ ਤੁਹਾਡੇ ਲਈ ਨਾਟਕ ਪੇਸ਼ ਕਰਾਂਗੇ ਜਿਸ ਦਾ ਨਾਮ ਹੈ ਜਹਾਜ਼ ਵਾਲੀ ਕੋਠੀ ਤੇ ਇਸ ਦੇ ਲੇਖਕ ਨੇ ਬਲਦੇਵ ਢੀਂਡਸਾ। 6:10 ਤੇ ਪੰਜਾਬੀ ਗੀਤ ਤੁਹਾਨੂੰ ਸੁਣਾਏ ਜਾਣਗੇ। ਸੋ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਅੱਜ ਦੀ ਗੱਲ ਦੇ ਨਾਲ। ਅੱਜ ਦੀ ਗੱਲ ਦੋਸਤੋ, ਸਾਡੇ ਅੱਜ ਦੀ ਗੱਲ ਜਿਸ ਵਿਸ਼ੇ ਨਾਲ ਸੰਬੰਧਿਤ ਹੈ ਉਹ ਵਿਸ਼ਾ ਮੈਨੂੰ ਬਹੁਤ ਪਸੰਦ ਹੈ। ਕਿਉਂ? ਕਿਉਂਕਿ ਉਹ ਤੁਹਾਡੇ ਅੰਦਰ ਤੁਹਾਡੇ ਹੁਨਰ ਨੂੰ ਪਹਿਚਾਣ ਕੇ ਤੁਹਾਡੇ ਵਿਸ਼ਵਾਸ ਨੂੰ ਵਧਾਉਣ ਦੇ ਵਿਚ ਬਹੁਤ ਵੱਡਾ ਯੋਗਦਾਨ ਦਿੰਦਾ ਹੈ। ਤੁਹਾਨੂੰ ਜ਼ਿੰਦਗੀ ਦੇ ਵਿਚ, ਜੀਵਨ ਦੇ ਵਿਚ ਜਿਸ ਵੀ ਪੜਾਅ ਚ ਤੁਸੀਂ ਗੁਜ਼ਰ ਰਹੇ ਹੋ ਉਸ ਦੇ ਵਿਚ ਉਹ ਤੁਹਾਨੂੰ ਚੰਗੇ ਹੋਰ ਵਧੀਆ ਨਤੀਜੇ ਦਵਾਉਣ ਦੇ ਵਿਚ ਬਹੁਤ ਵਧੀਆ ਕਾਰਗਰ ਸਾਬਤ ਹੁੰਦਾ ਹੈ। ਸੋ ਦੋਸਤੋ, ਮੈਂ ਗੱਲ ਕਰ ਰਹੀ ਹਾਂ ਆਤਮ ਵਿਸ਼ਵਾਸ ਦੀ। ਆਤਮ ਵਿਸ਼ਵਾਸ ਨੂੰ ਕਿਵੇਂ ਵਧਾਇਆ ਜਾਏ, ਯਾਨੀ ਸੈਲਫ ਕੌਨਫੀਡੈਂਸ ਨੂੰ ਕਿਵੇਂ ਇਨਕਰੀਜ਼ ਕੀਤਾ ਜਾਏ, ਸੈਲਫ ਕੌਨਫੀਡੈਂਸ ਨਾਲ ਅਸੀਂ ਕਿਵੇਂ ਆਪਣੇ ਆਪ ਨੂੰ ਪੇਸ਼ ਕਰ ਸਕਦੇ ਹਾਂ, ਆਪਣੇ ਆਪ ਨੂੰ ਪ੍ਰੈਜੈਂਟ ਕਰ ਸਕਦੇ ਹਾਂ, ਤਾਂ ਕਿ ਸਾਡੀ ਸਾਹਮਣੇ ਵਾਲੇ ਵਿਅਕਤੀ ਤੇ ਜਾਂ ਜਾਂ ਸਾਨੂੰ ਸੁਣ ਰਿਹਾ ਹੈ, ਜੋ ਸਾਨੂੰ ਦੇਖ ਰਿਹਾ ਹੈ, ਉਸ ਤੇ ਸਾਡਾ ਇਕ ਵਧੀਆ ਪਾਜ਼ਿਟਿਵ ਪ੍ਰਭਾਵ ਪੈ ਸਕੇ। ਸੋ ਜੀ, ਆਤਮ ਵਿਸ਼ਵਾਸ ਇਕ ਅਜਿਹੀ ਖੂਬੀ ਜਾਂ ਖਾਸੀਅਤ ਹੁੰਦੀ ਹੈ ਕਿਸੇ ਵੀ ਵਿਅਕਤੀ ਦੀ, ਜਿਸ ਨੂੰ ਇਨਸਾਨਾਂ ਦੁਆਰਾ ਵਿਕਸਿਤ ਕੀਤਾ ਜਾਂਦਾ ਹੈ ਤੇ ਅਨੁਭਵ ਕੀਤਾ ਜਾਂਦਾ ਹੈ। ਇਸ ਦਾ ਮਤਲਬ ਇਹ ਹੈ ਕਿ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਅਤੇ ਆਪਣੇ ਦੁਆਰਾ ਲਏ ਗਏ ਫੈਸਲਿਆਂ ਨੂੰ ਪੂਰਾ ਭਰੋਸੇ ਦੇ ਨਾਲ ਕਰਨਾ, ਇਹ ਆਤਮ ਵਿਸ਼ਵਾਸ ਹੁੰਦਾ ਹੈ। ਕੋਈ ਵੀ ਵਿਅਕਤੀ ਆਪਣੇ ਆਪ ਦੇ ਵਿਚ ਪਰਿਪੱਕ ਨਹੀਂ ਹੁੰਦਾ ਜਦ ਤੱਕ ਉਸਨੂੰ ਆਪਣੀਆਂ ਖੂਬੀਆਂ ਅਤੇ ਕਮਜ਼ੋਰੀਆਂ ਦੀ ਜਾਣਕਾਰੀ ਨਾ ਹੋਵੇ ਅਤੇ ਉਹ ਗਲਤੀਆਂ ਤੋਂ ਸਿੱਖ ਕੇ ਹੀ ਸੁਧਾਰਨ ਦੀ ਸੋਚ ਨਾ ਰੱਖਦਾ ਹੋਵੇ, ਉਦੋਂ ਤੱਕ ਉਸ ਵਿਅਕਤੀ ਦਾ ਜੋ ਵਿਸ਼ਵਾਸ ਹੈ ਉਹ ਉਸਨੂੰ ਹਮੇਸ਼ਾ ਕਿਤੇ ਨਾ ਕਿਤੇ ਛੱਡ ਕੇ ਚਲਾ ਹੀ ਜਾਂਦਾ ਹੈ। ਸੋ ਆਤਮ ਵਿਸ਼ਵਾਸ ਜਿਹੜਾ ਹੈ, ਸਾਨੂੰ ਵਿਸ਼ਵਾਸ ਦੇ ਨਾਲ ਚੁਣੌਤੀਆਂ ਕਬੂਲਣ ਤੇ ਉਨ੍ਹਾਂ ਦਾ ਨਿਵਾਰਨ ਕਰਨ ਦੇ ਲਈ ਨਤੀਜਿਆਂ ਤੱਕ ਪਹੁੰਚਣ ਵਾਸਤੇ ਆਪਣੀ ਸੋਚ, ਸ਼ਕਤੀ ਅਤੇ ਆਪਣੇ ਆਪ ਤੇ ਭਰੋਸੇ ਦਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ। ਆਤਮ ਵਿਸ਼ਵਾਸ ਬਹੁਤ ਕੰਮ ਦੀ ਚੀਜ਼ ਹੈ। ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਸੀਂ ਚੰਦ ਤੱਕ ਪਹੁੰਚ ਸਕਦੇ ਹੋ ਤਾਂ ਤੁਸੀਂ ਚੰਦ ਤੱਕ ਪਹੁੰਚ ਕੇ ਉਸ ਤੇ ਕਦਮ ਵੀ ਰੱਖ ਸਕਦੇ ਹੋ। ਹੈ ਨਾ ਬੜੀ ਕਮਾਲ ਦੀ ਚੀਜ਼ ਇੱਕ ਆਤਮ ਵਿਸ਼ਵਾਸ ਦੀ, ਜਿਸ ਦੀ ਸਾਨੂੰ ਲੋੜ ਹੁੰਦੀ ਹੈ ਜ਼ਿੰਦਗੀ ਦੇ ਹਰ ਮੋੜ ਤੇ। ਦੋਸਤੋ, ਉਹ ਕਿਵੇਂ ਵਧਾ ਸਕਦੇ ਆ, ਆਓ ਉਨ੍ਹਾਂ ਨੁਕਤਿਆਂ ਤੇ ਮੈਂ ਤੁਹਾਡੇ ਨਾਲ ਜਾਣਕਾਰੀਆਂ ਨੂੰ ਸਾਂਝਾ ਕਰਦੀ ਆ। ਆਪਣੇ ਆਪ ਤੋਂ ਜਾਣੂ ਹੋਣਾ ਸਭ ਤੋਂ ਪਹਿਲਾਂ ਜ਼ਰੂਰੀ ਹੈ। ਭਾ ਨੋ ਯੂਅਰ ਸੈਲਫ, ਜੇਕਰ ਤੁਸੀਂ ਆਪਣੇ ਆਪ ਨੂੰ ਨਹੀਂ ਜਾਣਦੇ ਕਿ ਮੇਰੀਆਂ ਕਿਹੜੀਆਂ ਖੂਬੀਆਂ ਨੇ, ਮੇਰੀਆਂ ਕਿਹੜੀਆਂ ਕਮੀਆਂ ਨੇ, ਮੈਂ ਕਿਸ ਚੀਜ਼ ਦੇ ਵਿਚ ਚੰਗਾ ਹਾਂ ਜਾਂ ਮੇਰੇ ਵਿਚ ਇਹ ਹੁਨਰ ਹੈ, ਜਦ ਤੱਕ ਤੁਹਾਨੂੰ ਇਸ ਚੀਜ਼ ਦੀ ਜਾਣਕਾਰੀ ਨਹੀਂ, ਆਪਣੀ ਤਾਕਤ, ਹੁਨਰ, ਹਿੱਤਾਂ ਤੇ ਆਪਣੇ ਗਿਆਨ ਉਤੇ ਪੂਰਾ ਤੁਹਾਨੂੰ ਭਰੋਸਾ ਨਹੀਂ ਜਾਂ ਮੁਹਾਰਤ ਨਹੀਂ ਹੈ, ਤਾਂ ਫਿਰ ਤੁਹਾਡਾ ਆਤਮ ਵਿਸ਼ਵਾਸ ਕਿਤੇ ਨਾ ਕਿਤੇ ਡਗਮਗਾ

ਜ਼ਰੂਰ ਜਾਂਦਾ ਹੈ। ਸੋ ਜੀ ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਜੇਕਰ ਤੁਹਾਨੂੰ ਹੈ, ਹੁਨਰ ਤੇ ਸਿੱਖਿਆ ਹਾਸਲ ਕਰਨ ਦੀ ਚਾਹਤ ਹੈ, ਤਾਂ ਤੁਹਾਡੀ ਸਭ ਤੋਂ ਖੂਬੀ ਹੀ ਨਹੀਂ ਇਹ ਆਤਮ ਵਿਸ਼ਵਾਸ ਨੂੰ ਵੀ ਵਧਾਉਂਦਾ ਹੈ। ਜੇਕਰ ਤੁਸੀਂ ਇਹ ਚਾਹਤ ਰੱਖਦੇ ਹੋ ਕਿ ਮੈਂ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ, ਤਾਂ ਤੁਸੀਂ ਉਸ ਕਾਮਯਾਬੀ ਨੂੰ ਹਾਸਲ ਕਰਨ ਦੇ ਲਈ ਜੋ ਵੀ ਪੜਾਅ ਦਰ ਪੜਾਅ ਅੱਗੇ ਸੀੜੀਆਂ ਚੜ੍ਹਦੀਆਂ ਨੇ, ਜਦੋਂ ਤੁਸੀਂ ਉਹਨਾਂ ਨੂੰ ਪਾਰ ਕਰਦੇ ਚੜ੍ਹਦੇ ਜਾਂਦੇ ਹੋ, ਤਾਂ ਆਪਣੇ ਆਪ ਦੇ ਵਿੱਚ ਹੀ ਤੁਹਾਨੂੰ ਵਿਸ਼ਵਾਸ ਹੋ ਜਾਂਦਾ ਹੈ। ਇਹ ਆਤਮ ਵਿਸ਼ਵਾਸ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਂਦਾ ਹੈ। ਛੋਟੇ ਛੋਟੇ ਟੀਚੇ ਅਤੇ ਪੂਰਾ ਕਰਨ ਵੇਲੇ ਗੋਲਸ ਨੂੰ ਹੀ ਸਾਨੂੰ ਅਪਣਾਉਣਾ ਚਾਹੀਦਾ ਹੈ, ਕਿਉਂਕਿ ਜਦੋਂ ਅਸੀਂ ਵੱਡੇ ਗੋਲਸ ਰੱਖ ਲੈਂਦੇ ਹਾਂ, ਵੀ ਇਹ ਮੈਂ ਹਾਸਲ ਕਰਨਾ ਚਾਹੁੰਦਾ ਹਾਂ, ਉਸ ਤੱਕ ਪਹੁੰਚਣ ਦੇ ਲਈ ਕਈ ਵਾਰੀ ਅਸੀਂ ਬਹੁਤ ਜ਼ਿਆਦਾ ਜ਼ੋਰ ਲਗਾ ਦਿੰਦੇ ਹਾਂ, ਬਹੁਤ ਮਿਹਨਤ ਕਰਦੇ ਹਾਂ, ਪਰ ਸਹੀ ਤਰੀਕੇ ਨਾਲ ਗਾਈਡਲਾਈਨ ਨਾ ਹੋਣ ਕਾਰਨ, ਇੱਕ ਸਹੀ ਪਲਾਨ ਬਣਾਉਣ ਦੇ ਬਿਨਾਂ ਜਦੋਂ ਅਸੀਂ ਉਸ ਰਸਤੇ ਤੇ ਤੁਰਦੇ ਹਾਂ, ਤਾਂ ਉਸ ਨੂੰ ਹਾਸਲ ਕਰਨ ਦੇ ਵਿੱਚ ਕਈ ਵਾਰ ਬਹੁਤ ਦੇਰ ਹੋ ਜਾਂਦੀ ਹੈ। ਸੋ ਜੀ ਛੋਟੇ ਛੋਟੇ ਟੀਚੇ ਤੇ ਪੂਰਾ ਕਰਨ ਵਾਲੇ ਗੋਲਸ ਨੂੰ ਹੀ ਅਪਣਾਉਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਉੱਤੇ ਤੁਹਾਡਾ ਆਪਣਾ ਭਰੋਸਾ ਵੱਧਦਾ ਹੈ, ਜਿਸ ਨਾਲ ਤੁਹਾਨੂੰ ਟੀਚੇ ਨੂੰ ਪੂਰਾ ਕਰਨ ਦਾ ਹੁਨਰ ਅਤੇ ਚੁਣੌਤੀਆਂ ਨੂੰ ਕਬੂਲਣ ਵਾਲੀ ਸਮਝ ਵੀ ਪੈਦਾ ਹੁੰਦੀ ਹੈ। ਸੋ ਹਮੇਸ਼ਾ ਸਕਾਰਾਤਮਕ ਸੋਚ ਦੇ ਧਾਰਨੀ ਬਣੇ ਰਹਿਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਸੈਲਫ ਕੌਨਫੀਡੈਂਸ ਨੂੰ ਇਨਕਰੀਜ਼ ਕਰਨਾ ਚਾਹੁੰਦੇ ਹੋ, ਉਸ ਨੂੰ ਵਧਾਉਣਾ ਚਾਹੁੰਦੇ ਹੋ, ਜਦੋਂ ਤੁਹਾਡੀ ਸੋਚ ਉੱਤੇ ਤੁਹਾਡਾ ਪੂਰਾ ਕੰਟਰੋਲ ਹੁੰਦਾ ਹੈ, ਤੇ ਤੁਸੀਂ ਕਿਸੇ ਵੀ ਕਿਸਮ ਦੀ ਓਵਰ ਥਿੰਕਿੰਗ ਤੇ ਨੈਗੇਟਿਵ ਸੋਚ ਤੋਂ ਆਪਣੇ ਆਪ ਨੂੰ ਦੂਰ ਰੱਖਦੇ ਹੋ, ਤਾਂ ਤੁਸੀਂ ਹਰ ਇੱਕ ਮੰਜ਼ਿਲ ਨੂੰ ਫਤਿਹ ਕਰ ਸਕਦੇ ਹੋ। ਇਸ ਗੱਲ ਦਾ ਡਰ ਕਿ ਮੈਂ ਇਹ ਕਰ ਸਕਦਾ ਹਾਂ ਕਿ ਨਹੀਂ ਕਰ ਸਕਦਾ, ਜਾਂ ਮੇਰੇ ਤੋਂ ਇਹ ਨਹੀਂ ਹੋਣਾ, ਤੁਹਾਡੇ ਭਰੋਸੇ ਨੂੰ ਖਤਮ ਕਰਦਾ ਹੈ ਜੋ ਤੁਹਾਡਾ ਆਪਣੇ ਆਪ ਤੇ ਹੁੰਦਾ ਹੈ। ਸੋ ਇਸ ਦੇ ਬਦਲੇ ਵਿੱਚ ਤੁਸੀਂ ਪੋਜ਼ਿਟਿਵ ਸੋਚ ਅਤੇ ਅਪਰੋਚ ਹਮੇਸ਼ਾ ਆਪਣੇ ਅੰਦਰ ਸਮਾ ਕੇ ਰੱਖੋ, ਕਿਉਂਕਿ ਇਹ ਤੁਹਾਨੂੰ ਕਦੇ ਵੀ ਨਿਰਾਸ਼ ਜਾਂ ਫਿਰ ਅਸਫਲ ਹੋਣ ਦੇ ਡਰ ਤੋਂ ਮੁਕਤ ਕਰਦੀ ਹੈ। ਤੁਹਾਨੂੰ ਇਸ ਗੱਲ ਦਾ ਡਰ ਨਹੀਂ ਹੁੰਦਾ ਕਿ ਜੇ ਮੈਂ ਇਸ ਚੀਜ਼ ਚ ਫੇਲ ਹੋ ਗਿਆ ਤਾਂ ਫਿਰ ਕੀ ਹੋਏਗਾ। ਤੁਹਾਨੂੰ ਇਸ ਚੀਜ਼ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਜਦੋਂ ਤੁਸੀਂ ਇੱਕ ਪੋਜ਼ਿਟਿਵ ਸੋਚ ਦੇ ਨਾਲ ਅਤੇ ਇੱਕ ਪੋਜ਼ਿਟਿਵ ਅਪਰੋਚ ਦੇ ਨਾਲ ਕਿਸੇ ਵੀ ਕੰਮ ਦੇ ਵਿੱਚ ਅੱਗੇ ਵਧਦੇ ਹੋ, ਤਾਂ ਤੁਹਾਡਾ ਸੈਲਫ ਕੌਨਫੀਡੈਂਸ ਯਾਨੀ ਆਤਮ ਵਿਸ਼ਵਾਸ ਆਪਣੇ ਆਪ ਹੀ ਵਧਦਾ ਜਾਂਦਾ ਹੈ, ਇੰਪਰੂਵ ਹੁੰਦਾ ਜਾਂਦਾ ਹੈ। ਸੋ ਜੇ ਅਸੀਂ ਇਨਸਾਨ ਹਾਂ, ਇਹ ਵੀ ਗੱਲ ਜ਼ਰੂਰੀ ਹੈ, ਅਸੀਂ ਜਾਣਦੇ ਹਾਂ, ਤੇ ਅਸੀਂ ਗਲਤੀਆਂ ਵੀ ਕਰ ਸਕਦੇ ਹਾਂ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਕਿਉਂਕਿ ਕਈ ਵਾਰੀ ਇਸ ਪ੍ਰਾਊਡ ਦੇ ਵਿੱਚ ਅਸੀਂ ਰਹਿੰਦੇ ਕਿ ਮੈਂ ਤਾਂ ਗਲਤੀ ਕੋਈ ਕਰ ਹੀ ਨਹੀਂ ਸਕਦਾ। ਗਲਤੀਆਂ ਹਮੇਸ਼ਾ ਇਨਸਾਨਾਂ ਕੋਲੋਂ ਹੀ ਹੁੰਦੀਆਂ ਨੇ। ਜਦੋਂ ਅਸੀਂ ਕਿਸੇ ਵੀ ਕੰਮ ਦੇ ਵਿੱਚ ਆਪਣੇ ਆਪ ਨੂੰ ਵਿਅਸਤ ਕਰਦੇ ਹਾਂ ਜਾਂ ਕਿਸੇ ਮੰਜ਼ਿਲ ਤੇ ਪਹੁੰਚਣ ਦੇ ਲਈ ਅਸੀਂ ਕੋਈ ਰਸਤਾ ਅਖਤਿਆਰ ਕਰਦੇ ਹਾਂ, ਸੋ ਦੋਸਤੋ ਅਜਿਹੀ ਸੋਚ ਨਾਲ ਕਿ ਤੁਸੀਂ ਗਲਤੀ ਕੋਈ ਨਹੀਂ ਕਰ ਸਕਦੇ, ਤਾਂ ਤੁਸੀਂ ਇਹ ਸਮਝਣ ਦੇ ਅਸਮਰੱਥ ਹੁੰਦੇ ਹੋ ਕਿ ਗਲਤੀਆਂ ਸਾਡੀ ਜ਼ਿੰਦਗੀ ਅਤੇ ਸਾਡੇ ਕੰਮ ਦਾ ਹਿੱਸਾ ਨੇ। ਕੋਈ ਵੀ ਵਿਅਕਤੀ ਹਮੇਸ਼ਾ ਤੋਂ ਹਰ ਕੰਮ ਦੇ ਵਿੱਚ ਪਰਪੱਕ ਜਾਂ ਸੰਪੂਰਨ ਨਹੀਂ ਹੋ ਸਕਦਾ। ਸੋ ਇਸ ਗੱਲ ਨੂੰ ਐਕਸੈਪਟ ਕਰ ਲੈਣਾ ਜ਼ਰੂਰੀ ਹੈ ਕਿ ਸਾਡੇ ਕੋਲੋਂ ਗਲਤੀਆਂ ਵੀ ਹੋ ਸਕਦੀਆਂ ਨੇ। ਅਸਫਲ ਹੋਣਾ ਸਫਲਤਾ ਦੇ ਵਿਪਰੀਤ ਹੁੰਦਾ ਹੈ ਤੇ ਇਹ ਸਾਡੇ ਸਫ਼ਰ ਦਾ ਇੱਕ ਹਿੱਸਾ ਹੋ ਸਕਦਾ ਹੈ, ਪਰ ਅਸਫਲਤਾ ਹਮੇਸ਼ਾ ਸਾਡੇ ਜੀਵਨ ਦਾ ਕੰਮ ਦਾ ਹਿੱਸਾ ਨਹੀਂ ਹੋ ਸਕਦੀ। ਮਤਲਬ ਕਿ ਕਿਸੇ ਵੀ ਕੰਮ ਦੇ ਵਿੱਚ ਅਸਫਲ ਹੋਣਾ ਜ਼ਰੂਰੀ ਨਹੀਂ ਹੈ ਕਿ ਅਸੀਂ ਉਸ ਕੰਮ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਸਕੇ। ਇਹ ਇੱਕ ਛੋਟਾ ਜਿਹਾ ਪੜਾਅ ਹੋ ਸਕਦਾ ਹੈ। ਆਪਣੀ ਕਿਸੇ ਵੀ ਕਿਸਮ ਦੀ ਕਮੀ ਨੂੰ ਉਸ ਵਿੱਚ ਆਪਣੇ ਆਪ ਨੂੰ ਪਰਿਪੱਕ ਕਰਕੇ ਅਸੀਂ ਅਸਫਲਤਾ ਨੂੰ ਸਫਲਤਾ ਦੇ ਵਿੱਚ, ਆਤਮ ਵਿਸ਼ਵਾਸ ਦੇ ਵਿੱਚ ਬਦਲ ਸਕਦੇ ਹਾਂ। ਜੀ ਹਾਂ, ਜੇਕਰ ਤੁਸੀਂ ਮਾੜੇ ਹਾਲਾਤਾਂ ਦੇ ਵਿੱਚ ਆਪਣੇ ਆਪ ਤੇ ਵਿਸ਼ਵਾਸ ਰੱਖਿਆ ਹੋਇਆ, ਜਦੋਂ ਤੁਸੀਂ ਹਾਰ ਰਹੇ ਸੀ, ਟੁੱਟ ਰਹੇ ਸੀ ਕਿਸੇ ਵੀ ਕੰਮ ਦੇ ਵਿੱਚ, ਤੁਸੀਂ ਇਸ ਗੱਲ ਦਾ ਭਰੋਸਾ ਆਪਣੇ ਆਪ ਤੇ ਰੱਖਿਆ ਸੀ ਕਿ ਮੈਂ ਆਪਣੀ ਗਲਤੀ ਤੋਂ ਸਿੱਖ ਕੇ ਇਸ ਗਲਤੀ ਨੂੰ ਸੁਧਾਰਾਂਗਾ, ਤਾਂ ਜ਼ਰੂਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਗੇ ਉਸ ਕੰਮ ਦੇ ਵਿੱਚ ਜਿਸ ਕੰਮ ਨੂੰ ਤੁਸੀਂ ਕਰਨ ਦਾ ਨਿਸ਼ਚਾ ਕੀਤਾ ਹੈ। ਆਪਣੇ ਅੰਦਰ ਹੁਨਰ ਦੀ ਕਾਬਲੀਅਤ ਪੈਦਾ ਕਰਨਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇਕਰ ਤੁਸੀਂ ਆਤਮ ਵਿਸ਼ਵਾਸ ਨੂੰ ਵਧਾਉਣਾ ਚਾਹੁੰਦੇ ਹੋ, ਬਣਾ ਕੇ ਰੱਖਣਾ ਚਾਹੁੰਦੇ ਹੋ ਤੇ ਦੁਨੀਆ ਨੂੰ ਸਰ ਕਰਨਾ ਚਾਹੁੰਦੇ ਹੋ, ਕਿਉਂਕਿ ਤੁਹਾਡਾ ਆਤਮ ਵਿਸ਼ਵਾਸ ਦੋਸਤੋ ਆਪਣੇ ਆਪ ਦੇ ਵਿੱਚ ਹੀ ਵਧਦਾ ਜਾਂਦਾ ਹੈ ਜਦੋਂ ਤੁਸੀਂ ਆਪਣੇ ਹੁਨਰ ਦਾ ਦਾਇਰਾ ਵਿਸ਼ਾਲ ਕਰ ਲੈਂਦੇ ਹੋ। ਜਦੋਂ ਕੋਈ ਵੀ ਨਵਾਂ ਕੋਈ ਕੰਮ ਜਾਂ ਨਵਾਂ ਕੋਈ ਐਸੈਟ ਜਾਂ ਨਵਾਂ ਕੰਮ ਸਿੱਖ ਕੇ ਜਿਸ ਵਿੱਚ ਤੁਹਾਡਾ ਆਪਣਾ ਇੰਟਰਸਟ ਹੋਵੇ, ਜਿਵੇਂ ਰੀਡਿੰਗ, ਰਾਈਟਿੰਗ, ਪਬਲਿਕ ਸਪੀਕਿੰਗ, ਸਪੋਰਟਸ, ਮਿਊਜ਼ਿਕ ਤੇ ਇਸ ਤੋਂ ਇਲਾਵਾ ਲਰਨਿੰਗ, ਨਵੀਆਂ ਲੈਂਗੁਏਜਸ ਨੂੰ ਜਾਣਨਾ ਜੋ ਕਿ ਇੱਕ ਅੱਜ ਕੱਲ੍ਹ ਨਵਾਂ ਇੰਟਰਸਟ ਡਿਵੈਲਪ ਹੋਇਆ ਹੋਇਆ ਹੈ, ਇਹ ਤੁਹਾਡੀ ਤਰੱਕੀ ਅਤੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰਦਾ ਹੈ। ਤੁਹਾਡੇ ਹੁਨਰ ਅਤੇ ਸ਼ਖਸੀਅਤ ਨੂੰ ਨਿਖਾਰਨ ਦੇ ਵਿੱਚ ਕੰਮ ਕਰਦਾ ਹੈ ਤੇ ਪੂਰੀ ਦੁਨੀਆਂ ਦੀ ਭੀੜ ਦੇ ਵਿੱਚ ਤੁਹਾਨੂੰ

ਕਿਤੇ ਨਾ ਕਿਤੇ ਅਜਿਹੇ ਲੋਕਾਂ ਦੇ ਵਿੱਚ ਖੜਾ ਕਰਦਾ ਜਿਨ੍ਹਾਂ ਦੇ ਵਿੱਚ ਕੁਝ ਖਾਸ ਇੰਸਟਿੰਕਟ ਹੁੰਦੀ ਹੈ, ਕੁਝ ਖਾਸ ਕਾਬਲੀਅਤ ਹੁੰਦੀ ਹੈ। ਸੋ ਜੀ, ਆਪਣੇ ਆਪ ਦੀ ਕਿਸੇ ਨਾਲ ਤੁਲਨਾ ਸਾਨੂੰ ਕਦੇ ਵੀ ਨਹੀਂ ਕਰਨੀ ਚਾਹੁੰਦੀ। ਜੇ ਚਾਹੀਦੀ, ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕਾਮਯਾਬ ਹੋਵੋ, ਤੁਹਾਡੇ ਆਤਮ ਵਿਸ਼ਵਾਸ ਦੇ ਵਿੱਚ ਕਦੇ ਕਮੀ ਨਾ ਆਵੇ। ਸੋ ਜੀ, ਲੋਕ ਆਪਣਾ ਆਤਮ ਵਿਸ਼ਵਾਸ ਘੱਟ ਕਰ ਲੈਂਦੇ ਨੇ ਆਪਣੇ ਆਪ ਨੂੰ ਦੂਜਿਆਂ ਨਾਲ ਕੰਪੇਅਰ ਕਰਕੇ, ਦੂਜਿਆਂ ਦੇ ਨਾਲ ਉਹਨਾਂ ਨੂੰ ਆਪਣੇ ਆਪ ਨੂੰ ਇੱਕ ਦੂਸਰੇ ਤੋਂ ਸਿੱਖ ਕੇ, ਉਸ ਤੋਂ ਇਹ ਸੋਚ ਕੇ, ਇਸ ਸੋਚ ਨੂੰ ਲੈ ਕੇ ਕਿ ਮੈਂ ਇਸ ਕੰਮ ਨੂੰ ਨਹੀਂ ਕਰ ਸਕਿਆ, ਸ਼ਾਇਦ ਮੈਂ ਇਹ ਕਰ ਹੀ ਨਹੀਂ ਸਕਦਾ ਸੀ, ਜਾਂ ਉਸ ਵਿਅਕਤੀ ਦੇ ਵਿੱਚ ਮੇਰੇ ਨਾਲੋਂ ਜ਼ਿਆਦਾ ਕਾਬਲੀਅਤ ਹੈ ਕਿ ਉਸਨੇ ਕਰ ਲਿਆ। ਇਸ ਗੱਲ ਨੂੰ ਐਕਸੈਪਟ ਕਰਨ ਦਾ ਵੀ ਇੱਕ ਤਰੀਕਾ ਹੁੰਦਾ ਹੈ। ਪਰ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਤੁਹਾਡੇ ਅੰਦਰ ਇਹ ਕਾਬਲੀਅਤ ਹੀ ਨਹੀਂ, ਤਾਂ ਇਹ ਤੁਹਾਡੀ ਬਹੁਤ ਵੱਡੀ ਗਲਤੀ ਹੋ ਸਕਦੀ ਹੈ। ਆਪਣੇ ਆਪ ਤੇ ਵਿਸ਼ਵਾਸ ਨਾਲ ਤੁਸੀਂ ਤਰੱਕੀ ਦੀਆਂ ਸਾਰੀਆਂ ਮੰਜ਼ਿਲਾਂ ਨੂੰ ਸਰ ਕਰ ਸਕਦੇ ਹੋ। ਕਦੇ ਵੀ ਤੁਲਨਾ ਆਪਣੇ ਆਪ ਦੀ ਕਿਸੇ ਨਾਲ ਨਹੀਂ ਕਰਨੀ। ਆਤਮ ਵਿਸ਼ਵਾਸ ਦੀ ਇੱਕ ਵੱਡੀ ਕੁੰਜੀ ਤੁਹਾਡਾ ਸਾਫ ਬੋਲਣਾ ਤੇ ਤੁਹਾਡੀ ਸਰੀਰਕ ਵਿਵਹਾਰਤਾ, ਭਾਵ ਬਾਡੀ ਲੈਂਗੁਏਜ ਵੀ ਹੁੰਦੀ ਹੈ ਦੋਸਤੋ, ਤੇ ਤੁਹਾਡੀ ਸੰਗਤ ਹੀ ਤੁਹਾਡੀ ਰੰਗਤ ਨੂੰ ਵੀ ਨਿਖਾਰਦੀ ਹੈ। ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਜ਼ਰੂਰੀ ਹੈ, ਕਿਉਂਕਿ ਤੁਹਾਡਾ ਆਤਮ ਵਿਸ਼ਵਾਸ ਤੁਹਾਡੇ ਆਸ ਪਾਸ ਦੇ ਲੋਕਾਂ ਤੋਂ ਜ਼ਰੂਰ ਪ੍ਰਭਾਵਿਤ ਹੁੰਦਾ ਹੈ। ਤੁਹਾਡੇ ਆਸ ਪਾਸ ਦੇ ਲੋਕ ਕਿਹੋ ਜਿਹੇ ਹਨ, ਉਹਨਾਂ ਦਾ ਪ੍ਰਭਾਵ ਤੁਹਾਡੇ ਤੇ ਤੁਹਾਡੇ ਵਿਸ਼ਵਾਸ ਨੂੰ ਵਧਾਉਂਦਾ ਹੈ। ਤੇ ਅਜਿਹੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਹੜੇ ਤੁਹਾਡੀ ਸ਼ਖਸੀਅਤ ਨੂੰ ਨਿਖਾਰਨ ਵਿੱਚ ਤੁਹਾਡਾ ਸਾਥ ਦੇਣ ਅਤੇ ਤੁਹਾਡੀ ਇੱਜ਼ਤ ਕਰਨ ਤੇ ਤੁਹਾਡੇ ਨਾਲ ਤੁਹਾਡੀ ਤਰੱਕੀ ਦੇ ਲਈ ਤੁਹਾਡੇ ਸਭ ਤੋਂ ਵੱਡੇ ਸਹਿਯੋਗੀ ਬਣਨ। ਨੈਗੇਟਿਵ ਸੋਚ ਵਾਲੇ, ਜਾਂ ਤੂੰ ਨਹੀਂ ਕਰ ਸਕਦਾ, ਜਾਂ ਤੇਰੇ ਵਿੱਚ ਇਹ ਕਾਬਲੀਅਤੀ ਨਹੀਂ, ਇਹੋ ਜਿਹੇ ਵਿਵਹਾਰ ਰੱਖਣ ਵਾਲੇ ਜਾਂ ਇਹੋ ਜਿਹੀ ਸੋਚ ਰੱਖਣ ਵਾਲੇ ਤੁਹਾਡੀ ਸੰਗਤ ਹੈ ਜੇਕਰ, ਤਾਂ ਉਸ ਸੰਗਤ ਨੂੰ ਤਿਆਗ ਦਿਓ। ਜੋ ਤੁਹਾਨੂੰ ਐਪਰੀਸ਼ੀਏਟ ਨਹੀਂ ਕਰ ਸਕਦਾ, ਤੁਹਾਡੇ ਕੰਮ ਦੇ ਵਿੱਚ ਉਹ ਵਿਅਕਤੀ ਤੁਹਾਡਾ ਦੋਸਤ ਵੀ ਨਹੀਂ ਹੋ ਸਕਦਾ। ਸੋ ਮਾੜੀ ਵਿਵਹਾਰਕ ਆਦਤਾਂ ਵਾਲੀ ਸੰਗਤ ਤੋਂ ਤੁਹਾਨੂੰ ਜਿੰਨਾ ਦੂਰ ਹੋ ਸਕੇ ਉਨਾ ਹੀ ਦੂਰ ਰਹਿਣਾ ਚਾਹੀਦਾ ਹੈ। ਸੋ ਦੋਸਤੋ, ਆਪਣੇ ਕੰਫਰਟ ਜ਼ੋਨ ਤੋਂ ਵੀ ਬਾਹਰ ਨਿਕਲਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਦੇ ਨਾਲ, ਯਾਨੀ ਜਿਹੜੇ ਵੀ ਮੈਂ ਤੁਹਾਨੂੰ ਪਿੰਨ ਪੁਆਇੰਟਸ ਦੱਸੇ ਨੇ, ਤਾਂ ਤੁਸੀਂ ਆਪਣੇ ਵਿਸ਼ਵਾਸ ਨੂੰ ਵਧਾ ਸਕਦੇ ਹੋ। ਮੈਨੂੰ ਕੌਨਫੀਡੈਂਸ ਹੈ ਇਸ ਗੱਲ ਦਾ ਕਿ ਮੈਂ ਤੁਹਾਡੇ ਨਾਲ ਇਸ ਵੇਲੇ ਗੱਲ ਕਰ ਰਹੀ ਹਾਂ ਤੇ ਤੁਸੀਂ ਮੇਰੀ ਗੱਲ ਨੂੰ ਸੁਣ ਰਹੇ ਹੋ, ਤੇ ਇਨ੍ਹਾਂ ਵਿਚਾਰਾਂ ਨੂੰ ਜ਼ਰੂਰ ਤੁਸੀਂ ਕਿਤੇ ਨਾ ਕਿਤੇ ਜ਼ਿੰਦਗੀ ਸ਼ਾਮਲ ਕਰੋਗੇ, ਜਾਂ ਤੁਸੀਂ ਆਪਣੇ ਆਸ ਪਾਸ ਦੇ ਦੋਸਤਾਂ ਮਿੱਤਰਾਂ ਦੇ ਵਿੱਚ ਜ਼ਰੂਰ ਸਾਂਝਾ ਕਰੋਗੇ। ਸੋ ਇਹ ਵਿਸ਼ਵਾਸ ਮੈਨੂੰ ਹੈ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੇ ਇਸ ਵਿਸ਼ਵਾਸ ਨੂੰ ਬਣਾਈ ਰੱਖੋਗੇ ਤੇ ਆਪਣੇ ਆਪ ਦੇ ਵਿੱਚ ਜੋ ਵੀ ਬਦਲਾਵ ਕਰਨ ਦੀ ਜ਼ਰੂਰਤ ਹੈ ਜ਼ਿੰਦਗੀ ਦੀ ਤਰੱਕੀ ਦੇ ਵਿੱਚ, ਉਹਨਾਂ ਬਦਲਾਵਾਂ ਨੂੰ ਜ਼ਰੂਰ ਕਰਦੇ ਰਹੋਗੇ। ਅੱਜ ਦੀ ਗੱਲ ਆਤਮ ਵਿਸ਼ਵਾਸ ਕਿਵੇਂ ਵਧਾਈਏ, ਉਮੀਦ ਕਰਦੀ ਹਾਂ ਤੁਹਾਡੇ ਲਈ ਇਹ ਜਾਣਕਾਰੀ ਬਹੁਤ ਹੀ ਵਧੀਆ ਸਾਬਤ ਹੋਏਗੀ। ਸੋ ਹੁਣ ਵੱਧਦੇ ਹਾਂ ਸਾਡੇ ਅਗਲੇ ਸਿਲਸਿਲੇ ਵੱਲ। ਪੇਸ਼ ਕਰ ਰਹੀ ਹਾਂ ਪੰਜਾਬੀ ਨਾਟਕ ਜਹਾਜ਼ ਵਾਲੀ ਕੋਠੀ, ਜਿਸਦੇ ਲੇਖਕ ਨੇ ਬਲਦੇਵ ਢੀਂਡਸਾ।

0: recuerda. Te tengo ahí contenta, Carlita.
1: Ojo, bebé. ਇੱਥੇ ਕਿਹੜੀਆਂ ਨੌਕਰੀਆਂ ਹੱਥਾਂ ਤੇ ਧਰੀਆਂ ਪਈਆਂ ਨੇ, ਵੋਟਾਂ ਦੇ ਰੋਗ ਮੰਗਦੇ ਅਗਲੇ ਚਾਹ ਬਾਪੂ, ਸਾਰਾ ਦਿਨ ਮਿੱਟੀ ਚ ਮਿੱਟੀ ਹੁੰਦਾ ਹੈ, ਕੀ ਬਣਦਾ ਇਹਨਾਂ ਚੌਕਲਿਆਂ ਚੋਂ, ਨਾ ਕਦੇ ਚੱਜਦਾ ਖਾਧਾ ਨਾ ਕਦੇ ਚੱਜਦਾ ਪਾਇਆ, ਕੱਲ ਨੂੰ ਵੀ ਉਹਦਾ ਵਿਆਹ ਵੀ ਕਰਨਾ ਹੈ ਕਿ ਨਹੀਂ
0: ਪੁੱਤ?
1: ਉਹ ਬੀਬੀ ਬਸ ਤੂੰ ਇੱਕ ਵਾਰ ਮੈਨੂੰ ਪਹੁੰਚ ਲੈਣ ਦੇ, ਸਾਰੇ ਘਰ ਦੇ ਧੋਣੇ ਧੋ ਦਊਂਗਾ, ਦੇਖੀ ਤੇਰੇ ਘਰੇ ਡਾਲਰ ਬੱਕਰੀਆਂ ਨੇ ਵੀ ਨੀ ਖਾਣੇ, ਜਨਮਾਂ ਜਨਮਾਂ ਦੇ ਰੋਗ ਕੱਟੇ ਜਾਣਗੇ। ਹਾਂ ਬੀਬੀ, ਆਪਾਂ ਪਿੰਡ ਦੇ ਫਿਰਨੇ ਤੇ ਵੱਡੀ ਸਾਰੀ ਕੋਠੀ ਪਾਵਾਂਗੇ, ਉੱਤੇ ਜਹਾਜ ਵਾਲੀ ਟੈਂਕੀ ਬਣਵਾਵਾਂਗੇ, ਤੇ ਤੂੰ ਬੀਬੀ ਜੋਰ ਜੱਟ ਦਾ ਸੂਟ ਪਾ ਕੇ ਢਾਕ ਤੇ ਹੱਥ ਰੱਖ ਕੇ ਪਿੰਡ ਚ ਟੋਰ ਨਾਲ ਗੇੜੀ ਮਾਰਿਆ ਕਰੀ। ਚੰਗਾ ਬੀਬੀ, ਹੁਣ ਮੈਂ ਚੱਲਦਾ, ਪੈਰੀ ਹੱਥ ਲਾਉਂਦਾ ਬੀਬੀ। ਚੰਗਾ ਬਾਪੂ, ਪੈਰੀ ਪੈ ਤੂੰ ਚੁੱਪ ਰਹਿ ਪੁੱਤ, ਚੰਗਾ ਖਿਆਲ ਰੱਖੀ ਆਪਣਾ।

ਮੈਂ ਕੀ ਬਸ ਸੀ, ਮੈਂ ਤੇ ਤੁਹਾਡੇ ਨਾਲੋਂ ਵੀ ਕਾਲਾ ਸੀ ਵਿਦੇਸ਼ ਜਾਣ ਲਈ। ਦਰਅਸਲ ਆਪਣੇ ਲੋਕਾਂ ਚ ਵਾਹ ਹੀ ਐਸੀ ਚੱਲੀ ਹੈ ਕਿ ਆਪਾਂ ਲੋਕਾਂ ਨੂੰ ਆਪਣੇ ਰੋਗਾਂ ਦਾ ਇਲਾਜ ਇਹ ਯੂਰੋਪੀਅਨ ਕੰਟਰੀ ਜਾਂ ਅਮਰੀਕਾ ਕਨੇਡਾ ਵਰਗੇ ਦਿਸਦੇ ਨੇ। ਤੇ ਇਹ ਕਾਰਨ ਸੀ ਮੈਂ ਏਜੰਟ ਦੇ ਕਹਿਣ ਤੇ ਆਪਣੇ ਬੇਲੇ ਦੀ ਪੜ੍ਹਾਈ ਛੱਡ ਕੇ ਘਰੋਂ ਤੁਰ ਪਿਆ ਅਣਜਾਣੇ ਰਾਹੀਂ। ਡੈਡ, ਸਭ ਤੋਂ ਪਹਿਲਾਂ ਝਟਕਾ ਮੋੜੇ ਲੱਗਾ ਜਦੋਂ ਦਿੱਲੀ ਜਾ ਕੇ ਏਜੰਟ ਦੇ ਕਹਿਣ ਤੇ ਮੈਨੂੰ

ਦਿੱਲੀ, ਬੰਬੇ, ਮਾਸਕੋ, ਪ੍ਰਾਗ, ਪਤਾ ਨਹੀਂ ਕਿੱਥੇ ਕਿਵੇਂ ਕਿਵੇਂ ਪਹੁੰਚੇ, ਕੀ ਕੁਛ ਖਾਧਾ, ਕੁਛ ਵੀ ਯਾਦ ਨਹੀਂ। ਕਈ ਥਾਂ ਟਿਕਾਣੇ ਦਾ ਤਾਂ ਨਾਮ ਹੀ ਯਾਦ ਨਹੀਂ ਤੇ ਕਈਆਂ ਦਾ ਪਤਾ ਹੀ ਨਹੀਂ ਲੱਗਾ। ਸਭ ਤੋਂ ਵੱਧ ਪਰੇਸ਼ਾਨੀ ਉਦੋਂ ਹੁੰਦੀ ਜਦੋਂ ਏਜੰਟ ਆਪਣੇ ਦੱਸੇ ਸਮੇਂ ਅਨੁਸਾਰ ਨਾ ਮੁੜਦਾ। ਅਸੀਂ ਸੱਤ ਜਣੇ ਸੀ।

0: ਅੱਜ 9 ਦਿਨ ਹੋ ਗਏ ਤੇ ਏਜੰਟ ਦਾ ਕੋਈ ਥਾਉ ਪਤਾ ਨਹੀਂ। ਆਖਰੀ ਡੂਢ ਬੋਤਲ ਬਚੀ ਆ, ਪਤਾ ਨੀ ਕਿੰਨੇ ਦਿਨ ਇੱਥੇ ਹੋਰ ਡੱਕੇ ਰਹਿਣਾ ਪੈਣਾ। ਯਾਰ ਥੋੜਾ ਹਨੇਰਾ ਹੋਵੇ ਤਾਂ ਇੱਕ ਦੋ ਜਾਣੇ ਬਾਹਰ ਜਾ ਕੇ ਛੁਪੇ ਛੁਪੇ ਕੁਝ ਖਾਣ ਪੀਣ ਲਈ ਲੈ ਆਈਏ। ਪੂਰੇ 3 ਦਿਨ ਹੋਏ ਆ, ਭੁੱਖ ਨਾਲ ਲਾਂਗਾ ਬਾਹਰ ਹੋਣ ਡਈ ਆ
1: ਮੇਰੀ। ਗੱਲ ਕਰੋ, ਇਹ
0: ਪੁਰਾਣਾ ਮੁਲਕ ਹੈ, ਨਾ ਕਾਗਜ਼ ਪੱਤਰ ਕੋਲ ਹੈ ਤੇ ਨਾ ਹੀ ਇੱਥੋਂ ਦੀ ਭਾਸ਼ਾ ਆਉਂਦੀ ਹੈ। ਪੜ੍ਹੇ ਗਏ ਤਾਂ ਕੱਟੇ ਗਏ ਬਵਾਨੇ ਮੁਲਕ ਦੀਆਂ ਜੇਲ੍ਹਾਂ ਚ, ਤੇ ਆਹ ਤੈਨੂੰ ਛੱਜੂ ਦਾ ਚਬਾਰਾ ਲੱਗਦਾ ਤੇ ਇੱਥੇ ਤੋਂ ਸੁਣ ਗਏ ਝੂਟੇ ਲੈਣ ਡਿਆ। ਡੈਡ ਇੱਕ ਏਜੰਟ ਸਾਨੂੰ ਦੂਸਰੇ ਏਜੰਟ ਦੇ ਸਪੁਰਦ ਕਰ ਦਿੰਦਾ ਤੇ ਦੂਸਰਾ ਕਿਸੇ ਹੋਰ ਦੇ। ਠੀਕ ਉਸੇ ਤਰ੍ਹਾਂ ਜਿਵੇਂ ਪੁਰਾਣੇ ਸਮੇਂ ਵਿੱਚ ਇੱਕ ਠੱਗ ਠੱਗੀ ਕਰਨ ਤੋਂ ਬਾਅਦ ਗੱਡੀ 'ਚ ਬੈਠੇ ਮੁਸਾਫਰ ਨੂੰ ਕਿਸੇ ਦੂਸਰੇ ਠੱਗ ਕੋਲ ਵੇਚ ਆਇਆ ਕਰਦਾ ਸੀ। ਅਖੀਰ ਉਹ ਦਿਨ ਵੀ ਆ ਗਿਆ ਜਦੋਂ ਅਸੀਂ ਆਪਣੀ ਮੰਜ਼ਿਲ ਵੱਲ ਪੈਦਲ ਚੱਲਣਾ ਸੀ। ਇਹਨੂੰ ਇੱਥੇ ਟੌਂਕੀ ਲਾਉਣਾ ਕਹਿੰਦੇ ਨੇ। ਇੱਕ ਮੁਲਕ ਚੋਂ ਦੂਸਰੇ ਮੁਲਕ ਚ ਐਂਟਰ ਕਰਨ ਲਈ ਉਹਨਾਂ ਰਸਤਿਆਂ ਤੇ ਚੱਲਣਾ ਜੋ ਨਾ ਤਾਂ ਸੜਕੀ ਹੋਵੇ, ਨਾ ਹੀ ਰੇਲੀ ਤੇ ਨਾ ਹੀ ਹਵਾਈ, ਸਗੋਂ ਜੰਗਲੀ ਉਜਾੜ ਤੇ ਬੀਆਬਾਨ। ਸਾਨੂੰ ਕਿਹਾ ਗਿਆ ਕਿ ਸਾਨੂੰ ਸਿਰਫ 2 ਘੰਟੇ ਹੀ ਚੱਲਣਾ ਹੈ ਤੇ ਰਾਤ ਦੇ ਹਨੇਰੇ ਚ ਅਸੀਂ ਤੁਰਨਾ ਸ਼ੁਰੂ ਕੀਤਾ। ਸਾਡੇ ਕੋਲ 5 ਫੁੱਟ ਦੀ ਜਵਾਨ ਇੱਕ ਗੋਰੀ ਕੁੜੀ ਨੂੰ ਸਾਡੀ ਅਗਵਾਈ ਸੌਂਪੀ ਗਈ। ਅਸੀਂ ਸਮਝ ਗਏ ਕਿ ਇਹ ਸਾਡੀ ਗਾਈਡ ਹੈ ਤੇ ਇਹਨਾਂ ਚੋਰ ਰਸਤਿਆਂ ਦੀ ਪੇਟੀ ਹੈ। ਉਹਨੇ ਇੱਕ ਹੱਥ ਵਿੱਚ ਰਿਵਾਲਵਰ ਫੜਿਆ ਸੀ। ਇਹ ਚ ਤੁਰੇ ਸਾਨੂੰ ਇਹਨਾਂ ਉਜਾੜ ਟੋਏ ਟਿੱਬੇ ਤੇ ਨੀਂ ਪਹਾੜੀ ਇਲਾਕਿਆਂ ਚੋਂ।

ਜਾ ਰਿਹਾ ਸਾਂ। ਫਿਰ ਉਹਨਾਂ ਵਿੱਚੋਂ ਇੱਕ ਸਾਥੀ ਲੋਕ ਦਾ ਲਗਾਉਂਦਾ ਉਸ ਬੈਗ ਤੋਂ ਜਾ ਕੇ ਪਾਣੀ ਲੈ ਆਇਆ ਤੇ ਮੇਰੇ ਮੱਥੇ ਤੇ ਗਿੱਲੀਆਂ ਪੱਟੀਆਂ ਕਰਦੇ ਰਹੇ। ਸ਼ਾਮ ਤੱਕ ਮੇਰਾ ਬੁਖਾਰ ਕਾਫੀ ਲੈ ਚੁੱਕਾ ਸੀ। ਰੋਣਾ ਮੁਸੀਬਤ ਤਾਂ ਉਦੋਂ ਪਈ ਜਦੋਂ ਗਾਈਡ ਕੁੜੀ ਸਮੇਂ ਸਿਰ ਨਾ ਪਹੁੰਚੀ। ਰਾਤ ਦੇ 10 ਵਜੇ ਤੋਂ ਬਾਅਦ ਦਾ ਪਲ ਪਲ ਸਾਨੂੰ ਇੱਕ ਵਰੇ ਦੇ ਸਮਾਨ ਲੱਗ ਰਿਹਾ ਸੀ। ਸਾਂ ਕਰਦੀ ਕਾਲੀ ਪੂਰੀ ਰਾਤ, ਉਪਲੀ ਧਰਤੀ, ਅਣਜਾਣਾ ਦੇਸ਼, ਖਤਰਾ, ਸਾਨੂੰ ਚਿੰਤਾ ਦੀ ਖਬਰੇ ਪਾ ਰਿਹਾ ਸੀ। ਅਚਾਨਕ ਮੈਨੂੰ ਤੁਹਾਡੀ ਯਾਦ ਆਈ। ਤੁਸੀਂ ਕੀ ਸੋਚ ਰਹੇ ਹੋਵੋਗੇ, ਖੇਤਾਂ ਚ ਕੀ ਕੀ ਫਸਲਾਂ ਹੋਣਗੀਆਂ, ਤੁਸੀਂ ਸਾਡੀ ਖਾਤਰ ਕਿੱਥੇ ਕਿੱਥੇ ਮੱਥੇ ਰੱਖਦੇ ਹੋਵੋਗੇ, ਕੀ ਕੀ ਦੁਆਵਾਂ ਮੰਗਦੇ ਹੋਵੋਗੇ। ਨਿਕਲ ਗਿਆ।

ਸਾਨੂੰ ਇੱਕ ਬਹੁਤ ਵੱਡੇ ਮਕਾਨ ਵਿੱਚ ਲੈ ਆਇਆ। ਕੋਈ ਫਾਰਮ ਹਾਊਸ ਸੀ, ਕਿਸੇ ਨੇ ਉੱਚੀ ਆਵਾਜ਼ ਚ ਗੱਲ ਨਹੀਂ ਕਰਨੀ, ਨਾ ਹੀ ਕਿਤੇ ਬਾਹਰ ਅੰਦਰ ਜਾਣਾ, ਕਿਸੇ ਵੀ ਵੇਲੇ ਪੁਲਿਸ ਦਾ ਛਾਪਾ ਪੈ ਸਕਦਾ। ਏਦਾਂ ਦਾ ਕੁਛ ਮਹਿਸੂਸ ਹੋਇਆ ਨਾ, ਹੌਲੀ ਜਿਹੇ ਚੁਸਕੇ ਪਿੱਛੇ ਖੇਤਾਂ ਚ ਜਾ ਲੁਕਣਾ।

0: ਨਾਲ ਇੱਕ ਪੰਜਾਬੀ ਬੰਦਾ ਵੀ ਸੀ।
1: ਹਾਂ ਬਾਈ, ਬਰਾਬਰ ਕੌਣ
2: ਹੈ ਜੀ?
1: ਸਭ ਤੋਂ ਪਹਿਲਾਂ ਤੇਰੀ ਵਾਰੀ ਹੈ, ਚਾਰ ਘੰਟੇ ਬਾਅਦ ਮੌਣ ਤੇ ਫਿਰ ਗੁਰਜੰਟ ਤਿਆਰ ਰਹਿਣ। ਸਵੇਰ ਹੋਣ ਤੱਕ ਤੁਹਾਡੇ ਚੋਂ ਅੱਧਿਆਂ ਨੂੰ ਅਸੀਂ ਸਰਹੱਦ ਪਾਰ ਕਰਾ ਕੇ ਜਰਮਨ ਐਂਟਰ ਕਰਾ ਦੇਣਾ। ਫੜੀਆ ਫੜੀਆ, ਛੇਤੀ ਕਰੋ, ਚੱਲ ਚੱਲ ਤੂੰ ਕਾਰ ਦੇ ਪਿਛਲੇ ਪਾਸੇ। ਮੱਖੀ ਪਾਰ ਹੋ, ਮੱਖੀ ਪਾਰ ਇਹਦਾ ਹੋ ਜਾ ਇੱਥੇ, ਇਹ ਗੋਡੇ ਕੱਕੇ ਕੱਕੇ ਛੱਪ ਜਾਣਾ ਸੈੱਟ। ਉਹ ਗੋਲੀ ਨਜ਼ਰ ਆਉਂਦੀ ਹੈ ਨਾ, ਉਹਦੇ ਨਾਲ ਆਪਣਾ ਨੱਕ ਲਾ ਲੈ ਸਾਹ ਲੈਣ ਲਈ। ਤੇ ਯਾਦ ਰੱਖੋ, ਰਸਤੇ ਚ ਕਿਤੇ ਬੋਲਣਾ ਨੀ, ਖੰਗਣਾ ਨੀ, ਚੌਂ ਤੱਕ ਨੀ ਕਰਨੀ, ਖਾਸ ਕਰਕੇ ਜਦੋਂ ਗੱਡੀ ਖੜੀ ਹੋਵੇ, ਸਮਝ ਗਿਆ?
0: ਠੀਕ ਹੈ ਜੀ।

0: ਗੱਡੀ ਚੱਲੀ ਨਾ ਸਰ, 15 ਮਿੰਟ ਹੀ ਹੋਏ ਹੋਣਗੇ ਕਿ ਮੇਰਾ ਸਰੀਰ ਥੱਕ ਗਿਆ ਸੀ।
1: ਸਿੱਧੀਆਂ ਹੋਰ ਕਿੱਥੇ, ਮੇਰਾ ਦਿਲ ਕਰੇ ਕਿ ਮੈਂ ਸਾਹ ਲਾ ਕੇ ਬਕਸਾ ਪਾਰ

ਮੈਂ ਦੇਖਿਆ ਕੋਈ ਹੱਥ ਮੇਰੇ ਵੱਲ ਵੱਧ ਰਹੇ ਸਨ। ਉਸ ਬੁੱਢੀ ਔਰਤ ਨੇ ਮੈਨੂੰ ਸਹਾਰਾ ਦੇ ਕੇ ਬਕਸੇ ਚੋਂ ਬਾਹਰ ਕੱਢਿਆ।

ਆਪਣਾ ਮੂੰਹ ਮੱਥਾ ਠੀਕ ਕਰ, ਜ਼ਰਾ ਨਾਰਮਲ ਲੱਗਣਾ ਚਾਹੀਦਾ। ਰਸਤੇ ਚ ਜੇ ਪੁਲਿਸ ਵਗੈਰਾ ਕੋਈ ਪੁੱਛੇ ਨਾ ਤੇ ਕਹਿ ਦੇ ਲਿਫਟ ਲਈ ਹੈ, ਗੁਰਦੁਆਰੇ ਜਾਣਾ, ਸਮਝ ਗਿਆ ਨਾ।

ਤੇ ਨਿੱਕੀ ਰੋਟੀ ਲੈ ਕੇ ਆਉਂਦੀਆਂ ਸੀ। ਆਪਾਂ ਚਾਰੇ ਜੀ ਚਲਦੀ ਮੋਟਰ ਲੱਗ ਕੇ ਤੂੰ ਥੱਲੇ ਬਹਿ ਕੇ ਰੋਟੀ ਖਾਇਆ ਕਰਦੇ ਸੀ। ਜਿਸ ਸਕੂਨ ਤੇ ਆਨੰਦ ਦੀ ਪ੍ਰਾਪਤੀ ਮਦੋਂ ਹੁੰਦੀ ਸੀ ਉਸ ਵਰਗੀ ਸੁਖਦ ਕਰੀ ਸਾਰੀ ਜ਼ਿੰਦਗੀ ਸ਼ਾਇਦ ਹੀ ਨਸੀਬ ਹੋਏ।

0: ਕਰ ਤੂੰ ਦੁਆਵਾਂ ਸੱਜਣਾ, ਕਰ ਤੂੰ ਦੁਆਵਾਂ ਸੱਜਣਾ ਕਿ ਇੱਕ ਹੋਣ ਰਾਵਾਂ ਸੱਜਣਾ। ਮੇਰੇ ਹਿੱਸੇ ਬਸ ਤੂੰ ਹੀ ਹੋਵੇ, ਮੈਂ ਤੇਰੇ ਹਿੱਸੇ ਆਵਾਂ ਸੱਜਣਾ।
1: ਮੈਂ ਨੀਵਾ ਤੇਰਾ ਮੁਸ਼ਕਿਲ ਉੱਠਿਆ, ਮੈਂ ਨੀਵਾ ਤੇਰਾ।

ਪੰਜਾਬੀ ਗੀਤਾਂ ਦੇ ਵਿਚ ਤੁਸੀਂ ਸੁਣ ਰਹੇ ਸੀ ਕਵਰ ਗਰੇਵਾਲ ਦੀ ਆਵਾਜ਼ ਦੇ ਵਿਚ ਗੀਤ। ਅਗਲਾ ਗੀਤ ਪੇਸ਼ ਕਰਾਂਗੇ ਸਿਮਰਨਜੀਤ ਸਿੰਘ ਬੋਹਮੀਆ ਦੀ ਆਵਾਜ਼ ਦੇ ਵਿਚ। ਦਿਲ ਨੂੰ ਦਿਲ ਦੀ ਸੁਣ ਜਾਂਦੀ ਏ, ਕੋਹਾਂ ਦੀ ਵੀ ਦੂਰੀ ਹੋਵੇ। ਦਿਲ ਨੂੰ ਦਿਲ ਦੀ ਸੁਣ ਜਾਂਦੀ ਏ, ਕੋਹਾਂ ਦੀ ਵੀ ਦੂਰੀ ਹੋਵੇ। ਪਿਆਰ ਕਦੇ ਵੀ ਖਤਮ ਨਾ ਹੁੰਦਾ, ਲੱਖ ਕੋਈ ਮਜਬੂਰੀ ਹੋਵੇ। ਕਦੇ ਕਦੇ ਰਾਹਾਂ ਦੇ ਰੋੜੇ ਵੀ ਪੈਰਾਂ ਨੂੰ ਖਾ ਜਾਂਦੇ, ਕਦੇ ਕਦੇ ਰਾਹਾਂ ਦੇ ਰੋੜੇ ਵੀ ਪੈਰਾਂ ਨੂੰ ਖਾ ਜਾਂਦੇ। ਮੁਮਕਿਨ ਨਹੀਂ ਕਿ ਹਰ ਵਾਰੀ ਵੀ ਜੁੱਤੀ ਪੈਰ ਕਸੂਰੀ ਹੋਵੇ। ਇਸ਼ਕ ਰੂਹਾਨੀ ਹੋਣਾ ਚਾਹੀਦਾ, ਸਭ ਤੋਂ ਵੱਡੀ ਗੱਲ ਇਹੋ। ਇਸ਼ਕ ਰੂਹਾਨੀ ਹੋਣਾ ਚਾਹੀਦਾ, ਸਭ ਤੋਂ ਵੱਡੀ ਗੱਲ ਇਹੋ। ਕੋਈ ਜ਼ਰੂਰੀ ਨਹੀਂ ਕਿ ਜਿਸਮਾਂ ਦਾ ਵੀ ਮੇਲ ਜ਼ਰੂਰੀ ਹੋਵੇ, ਜਿਸਮਾਂ ਦਾ ਵੀ ਮੇਲ ਜ਼ਰੂਰੀ ਹੋਵੇ। ਆਵਾਜ਼ ਸਿਮਰਨਜੀਤ ਸਿੰਘ ਦੀ, ਗੀਤ ਠੋਡੀ ਵਾਲਾ ਤਿਲ।

ਦਾ ਸ਼ੇਅਰ ਹੈ ਤੇਰੀ ਮੇਰੀ ਗੁਰਬਤ ਵਿੱਚੋਂ ਤੇਰੀ ਮੇਰੀ ਗੁਰਬਤ ਵਿੱਚੋਂ ਇਸ਼ਕੇ ਦੇ ਕਈ ਭੇਤ ਮਿਲੇ ਨੇ ਆਪਾਂ ਕਈ ਜਨਮਾਂ ਤੋਂ ਇੱਕ ਹਾਂ ਕਿੰਨੇ ਹੀ ਸੰਕੇਤ ਮਿਲੇ ਨੇ ਦੋਸਤੋ ਜਨਮਾਂ ਜਨਮਾਂ ਦਾ ਸਾਥ ਤੇ ਰੂਹ ਦਾ ਸਾਥ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਸੰਕੇਤ ਹੁੰਦਾ ਹੈ ਕਿ ਜਿਸ ਦੇ ਨਾਲ ਪ੍ਰੀਤਾਂ ਸੱਚੀਆਂ ਪੈ ਜਾਂਦੀਆਂ ਨੇ ਉਹ ਇਸ ਦੁਨੀਆਂ ਤੇ ਕੀ ਉਸ ਪਰਮਾਤਮਾ ਦੇ ਦਰ ਤੇ ਵੀ ਉਸ ਦੁਨੀਆਂ ਦੇ ਵਿੱਚ ਵੀ ਕਦੇ ਵਿਛੋੜੇ ਨਹੀਂ ਪਾਉਂਦਾ ਅਗਲਾ ਗੀਤ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਆਉਂਦੇ ਹਾਂ

ਹਰਭਜਨ ਮਾਨ ਦੇ ਗਾਇਸ ਗੀਤ ਦੇ ਨਾਲ ਹੀ ਦੋਸਤੋ ਹੁਣ ਦੇਸ਼ ਪੰਜਾਬ ਪ੍ਰੋਗਰਾਮ ਵੀ ਇੱਥੇ ਮੁਕਦਾ ਹੈ। ਆਪਣੀ ਦੋਸਤ ਕਰਮਜੀਤ ਨੂੰ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ, ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ, ਨਮਸਕਾਰ।

ਮਿਲਾਪ ਕਰਨ ਦੇ ਲਈ ਤਿਆਰ ਹੁੰਦਾ ਹੈਗਾ। ਇਹ ਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਜਿਸ ਦੇ ਵਿੱਚ ਉਸ ਦੇ ਪ੍ਰਜਨਨ ਅੰਗਾਂ ਚੋਂ ਲੇਸਦਾਰ ਪਦਾਰਥ ਨਿਕਲਦਾ ਹੈ ਤੇ ਉਹ ਖਾਣਾ ਘੱਟ ਕਰ ਦਿੰਦਾ, ਬੇਚੈਨੀ ਮਹਿਸੂਸ ਕਰਦਾ ਹੈਗਾ, ਇਧਰ ਉਧਰ ਹਰਕਤ ਜ਼ਿਆਦਾ ਕਰਦਾ ਹੈਗਾ। ਇਸ ਤੋਂ ਪਤਾ ਲੱਗ ਜਾਂਦਾ ਹੈਗਾ ਪਸ਼ੂ ਜਿਹੜਾ ਗਰਮੀ ਦੇ ਵਿੱਚ ਆ, ਹੇਹੇ ਵਿੱਚ ਆਇਆ, ਹੀਟ ਦੇ ਵਿੱਚ ਆਇਆ, ਤਾਂ ਕਿ ਆਪਾਂ ਇਹਨੂੰ ਗਰਭ ਧਾਰਨ ਕਰਨ ਦੇ ਲਈ ਕਿਸੇ ਸਾਂਡ ਝੋਟੇ ਜਾਂ ਚੰਗੇ ਸੀਮਨ ਦਾ ਉਪਲਬਧਤਾ ਚੈੱਕ ਕਰ ਸਕੀਏ। ਇਸ ਨੂੰ ਆਪਾਂ ਬਾਈਆ ਵੀ ਆਖ ਦਿੰਦੇ ਹਾਂ। ਜਦੋਂ ਇਹਦਾ ਜਿਹੜਾ ਕੁੱਲ ਸਮਾਂ ਹੁੰਦਾ 21 ਦਿਨ ਹੁੰਦਾ ਹੈਗਾ ਆ ਬਾਈਏ ਤੇ ਦੁਬਾਰਾ ਪਸ਼ੂ ਨੇ ਜੇਕਰ ਉਹ ਗੱਭਣ ਨਹੀਂ ਹੋਇਆ ਇਹੀ ਨਿਸ਼ਾਨੀਆਂ ਉਹਨੇ ਦੁਬਾਰਾ ਫਿਰ ਦਿਖਾਉਣੀਆਂ ਹਨ। ਜਦੋਂ ਇੱਕ ਹੇਹੇ ਤੋਂ ਲੈ ਕੇ ਦੂਸਰੇ ਹੇਹੇ ਤੱਕ ਦਾ ਜਿਹੜਾ ਇਹ ਸਮਾਂ ਆ ਇਸ ਨੂੰ ਪੂਰਾ ਚੱਕਰ ਕਿਹਾ ਜਾਂਦਾ ਹੈਗਾ। ਇਸ ਦੇ ਵਿੱਚ ਪਸ਼ੂ ਜਿਹੜਾ ਹੈਗਾ ਉਹ ਅੰਦਰੂਨੀ ਕਾਫੀ ਉਹਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ, ਕਈ ਹਾਰਮੋਨ ਵੱਧਦੇ ਨੇ ਘਟਦੇ ਨੇ, ਆਂਡੇ ਬਣਨੇ ਸ਼ੁਰੂ ਹੁੰਦੇ ਹੈਗੇ ਨੇ। ਜਦੋਂ ਹੇਹੇ ਦੇ ਨਜ਼ਦੀਕ ਆ ਜਾਂਦਾ ਹੈਗਾ ਈਸਟ੍ਰੋਜਨ ਹਾਰਮੋਨ ਵਧਣ ਦੇ ਨਾਲ ਉਹ ਹੇਹੇ ਦੀਆਂ ਨਿਸ਼ਾਨੀਆਂ ਦਿਖਾਉਂਦਾ ਤੇ ਜਿਹੜਾ ਹੇਹੇ ਦੇ ਦੌਰਾਨ ਜਦੋਂ ਆਪਾਂ ਮਿਲਾਪ ਕਰ ਦਿੰਦੇ ਹਾਂ ਜਾਂ ਏ ਆਈ ਕਰ ਦਿੰਦੇ ਹਾਂ ਉਸ ਤੋਂ ਬਾਅਦ ਆਂਡਾ ਟੁੱਟ ਕੇ ਬੱਚੇਦਾਨੀ ਦੇ ਵਿੱਚ ਆਉਂਦਾ ਜਿਹਦੇ ਨਾਲ ਫਲੀਕਰਨ ਤੋਂ ਬਾਅਦ ਗਰਭ ਤਿਆਰ ਹੁੰਦਾ ਹੈਗਾ। ਇਸ ਨੂੰ ਆਪਾਂ ਹੇਹਾ ਚੱਕਰ ਕਹਿੰਦੇ ਨੇ। ਹੇਹਾ ਚੱਕਰ ਜਿਹੜਾ ਹੈਗਾ ਆ ਕਈ ਹਾਰਮੋਨ ਨੇ ਜਿਹੜੇ ਇਹਨੂੰ ਕੰਟਰੋਲ ਕਰਦੇ ਨੇ, ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਜੀ ਐਨ ਆਰ ਐਚ ਆ, ਐਲ ਐਚ, ਐਫ ਐਸ ਐਚ, ਪ੍ਰੋਜੈਸਟੋਨ, ਈਸਟ੍ਰੋਜਨ ਤੇ ਪ੍ਰੋਸਟਾਗਲੈਂਡਨਸ ਨੇ। ਹੋਰ ਵੀ ਕਈ ਹਾਰਮੋਨ ਨੇ ਜਿਹੜਾ ਆਪਣਾ ਯੋਗਦਾਨ ਪਾਉਂਦੇ ਨੇ ਪਰ ਇਹ ਮੁੱਖ ਹਾਰਮੋਨ ਹੈਗੇ ਨੇ। ਇਹਨਾਂ ਹਾਰਮੋਨਾਂ ਦਾ ਹੀ ਇਸਤੇਮਾਲ ਅੱਗੇ ਜਾ ਕੇ ਹੇਹਾ ਸਮਕਾਲੀ ਕਰਨ ਦੇ ਵਿੱਚ ਆਪਾਂ ਕਰਨਾ ਹੈ। ਜਿਹੜਾ ਹੇਹਾ ਚੱਕਰ ਆ ਉਹਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ। ਪਹਿਲਾ ਪ੍ਰੋਇਸਟਸ ਮਤਲਬ ਹੇਹੇ ਤੋਂ ਪਹਿਲਾਂ ਦਾ ਸਮਾਂ, ਦੂਸਰਾ ਮੈਟੀਸਟਸ ਯਾਨੀ ਹੇਹੇ ਤੋਂ ਬਾਅਦ ਦਾ ਸਮਾਂ, ਚੌਥਾ ਜਿਹੜਾ ਹੈਗਾ ਡਾਈਸਟਸ ਕਹਿੰਦੇ ਆ ਉਹਨੂੰ, ਪਸ਼ੂ ਦੇ ਆਰਾਮ ਦਾ ਟਾਈਮ ਵੀ ਕਹਿ ਸਕਦੇ ਹੋ ਜਿਸ ਦੇ ਵਿੱਚ ਜਿਹੜਾ ਪ੍ਰੋਜੈਸਟਰੋਨ ਹਾਰਮੋਨ ਜ਼ਿਆਦਾ ਹੁੰਦਾ ਹੈਗਾ। ਜਦੋਂ ਆਂਡਾ ਟੁੱਟ ਕੇ ਆਉਂਦਾ ਉਸ ਜਗ੍ਹਾ ਤੇ ਆਂਡੇਦਾਨੀ ਦੇ ਉੱਪਰ ਇੱਕ ਸੀਐਲ ਨਾਮ ਦੀ, ਕਾਰਪਸ ਲੂਟੀਅਮ ਨਾਮ ਦੀ ਗ੍ਰੰਥੀ ਬਣਦੀ ਆ ਜਿਹੜੀ ਪ੍ਰੋਜੈਸਟਰੋਨ ਹਾਰਮੋਨ ਪੈਦਾ ਕਰਦੀ ਆ। ਪ੍ਰੋਜੈਸਟਰੋਨ ਹਾਰਮੋਨ ਦਾ ਮੈਂ ਤੁਹਾਨੂੰ ਕੰਮ ਦੱਸ ਦੇਵਾਂ, ਇਹ ਜਿਹੜਾ ਹੈਗਾ ਗਰਭ ਨੂੰ ਬਣਾ ਕੇ ਰੱਖਦੀ ਆ ਬਿਨਾਂ ਪ੍ਰੋਜੈਸਟਰੋਨ ਤੋਂ, ਜਾਂ ਇਸ ਦੀ ਮਾਤਰਾ ਘੱਟ ਹੋਣ ਤੇ ਜਾਨਵਰ ਗੱਭਣ ਨਹੀਂ ਰਹਿ ਸਕਦਾ। ਜਿਹੜੇ ਹੇਹੇ ਆ, ਹੇਹੇ ਦੀਆਂ ਨਿਸ਼ਾਨੀਆਂ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਇਹ ਹੁੰਦਾ ਵੀ ਨਰ ਨੂੰ ਮਾਦਾ ਸਵੀਕਾਰ ਕਰਦੀ ਆ, ਦੂਜੇ ਪਸ਼ੂਆਂ ਤੇ ਚੜਦੀ ਆ ਜਾਂ ਆਪਣੇ ਦੇ ਉੱਤੇ ਚੜਨ ਦਿੰਦੀ ਆ, ਬੇਚੈਨ ਰਹਿੰਦੀ ਆ, ਬਾਰ ਬਾਰ ਰੰਭਦੀ ਆ ਜਾਂ ਬੋਲਦੀ ਆ, ਜਿਹੜੇ ਸੂਹ ਆਪਾਂ ਕਹਿੰਦੇ ਆ ਪਿਸ਼ਾਬ ਮਾਰਗ ਹੈਗਾ ਉੱਥੇ ਸੋਜਿਸ਼ ਹੁੰਦੀ ਆ, ਖੁਰਾਕ ਪਾਣੀ ਘੱਟ ਕਰ ਦਿੰਦੀ ਆ। ਜਦੋਂ ਗਾਵਾਂ ਦੇ ਵਿੱਚ ਇਹ ਖਾਸ ਤੌਰ ਤੇ ਦੇਖਿਆ ਗਿਆ, ਜਦੋਂ ਇੱਕ ਗਾਂ ਦੂਸਰੇ ਗਾਂ ਦੇ ਉੱਤੇ ਚੜਦੀ ਆ ਤੇ ਜਿਹੜੀ ਗਾਂ ਨੀਚੇ ਵਾਲੀ ਆ ਜੇ ਉਹ ਨਾ ਹਿੱਲੇ ਤਾਂ ਉਹਨੂੰ ਆਪਾਂ ਵਧੀਆ ਹੀਟ ਮੰਨਦੇ ਆ, ਵਧੀਆ ਹੇਹਾ ਮੰਨਦੇ ਆ ਜਾਂ ਸਟੈਂਡਿੰਗ ਹੀਟ ਆਖਦੇ ਆ। ਇਹ ਆਪਾਂ ਗੱਲ ਕੀਤੀ ਆ ਵੀ ਹੇਹਾ ਜਾਂ ਹੇਹਾ ਚੱਕਰ ਕੀ ਹੈ। ਹੁਣ ਆਪਾਂ ਗੱਲ ਕਰਦੇ ਆ ਹੇਹਾ ਸਮਕਾਲੀਕਰਨ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਵੀ ਜਿਹੜੇ ਹੇਹਾ ਚੱਕਰ ਆ ਉਹਨੂੰ ਕੰਟਰੋਲ ਕਰਨ ਦੇ ਲਈ ਕਈ ਹਾਰਮੋਨ ਜਿਹੜਾ ਆਪਣਾ ਯੋਗਦਾਨ ਪਾਉਂਦੇ ਹੈਗੇ ਨੇ, ਅਸੀਂ ਉਹ ਹਾਰਮੋਨ ਜੇਕਰ ਬਾਹਰੋਂ ਦੇ ਕੇ ਜਿਹੜਾ ਹੇਹਾ ਚੱਕਰ ਨੂੰ ਆਪਾਂ ਕੰਟਰੋਲ ਕਰ ਲਈਏ ਤੇ ਇੱਕ ਹੇਹੇ ਨੂੰ ਇੱਕ ਖਾਸ ਦਿਨ ਤੇ ਲੈ ਆਈਏ ਤਾਂ ਕਿ ਆਪਾਂ ਇਕੱਠੇ ਜਿਹੜੇ ਪਸ਼ੂ ਹੈਗੇ ਆ ਉਹਨਾਂ ਦੇ ਵਿੱਚ ਸਾਂਡ ਜਾਂ ਝੋਟੇ ਦੇ ਨਾਲ ਨਵੇਂ ਦੁੱਧ ਕਰਵਾ ਸਕੀਏ ਜਾਂ ਏ ਆਈ ਦਾ ਇਸਤੇਮਾਲ ਕਰਕੇ ਨਵੇਂ ਦੁੱਧ ਕਰ ਸਕੀਏ, ਇਸ ਨੂੰ ਆਪਾਂ ਹੇਹਾ ਸਮਕਾਲੀਕਰਨ ਆਖਦੇ ਹਾਂ। ਹੇਹਾ ਸਮਕਾਲੀਕਰਨ ਦੀ ਲੋੜ ਕਿਉਂ ਹੈ? ਲੋੜ ਇਸ ਕਰਕੇ ਆ ਵੀ ਆਪਾਂ ਨੂੰ ਪਤਾ ਵੀ ਜਿਹੜਾ ਹੇਹਾ ਆ, ਹੇਹੇ ਦਾ ਜਿਹੜਾ ਸਮਾਂ ਹੁੰਦਾ 18 ਤੋਂ 24 ਘੰਟੇ ਦੇ ਕਰੀਬ ਹੁੰਦਾ ਹੈਗਾ, ਛੋਟਾ ਸਮਾਂ ਆ। ਜ਼ਿਆਦਾਤਰ ਇਹ ਦੇਖਿਆ ਗਿਆ ਵੀ ਹੇਹਾ ਪਸ਼ੂ ਦੇ ਵਿੱਚ ਸ਼ਾਮ ਨੂੰ, ਰਾਤ ਨੂੰ ਜਾਂ ਸੁਬਹ ਜਲਦੀ ਇਸ ਸਮੇਂ ਦੇ ਦੌਰਾਨ ਸ਼ੁਰੂ ਹੁੰਦਾ, ਇਸ ਕਰਕੇ ਪਹਿਚਾਨਣ ਦੇ ਵਿੱਚ ਦਿੱਕਤ ਹੁੰਦੀ ਆ। ਕਈ ਪਸ਼ੂਆਂ ਦੇ ਵਿੱਚ ਇਹਦੀ ਜਿਹੜਾ ਸਮੇਂ ਦੀ ਦਰ ਹੈਗੀ ਆ 18 ਘੰਟੇ ਤੋਂ ਵੀ ਘੱਟ ਹੁੰਦੀ ਆ, 8 ਘੰਟੇ 12 ਘੰਟੇ ਤੱਕ ਵੀ ਹੁੰਦੀ ਆ। ਦੂਸਰਾ, ਕਈ ਪਸ਼ੂਆਂ ਦੇ ਵਿੱਚ ਜਿਹੜੇ ਹੇਹੇ ਦੀਆਂ ਨਿਸ਼ਾਨੀਆਂ ਦੀ ਆਪਾਂ ਗੱਲ ਕੀਤੀ ਆ, ਰੰਭਣਾ, ਤਾਰਾਂ ਦੇਣੀਆਂ, ਦੂਸਰੇ ਦੇ ਉੱਪਰ ਚੜਨਾ, ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਬਹੁਤ ਘੱਟ ਦੇਖੀਆਂ ਗਈਆਂ। ਅੰਦਰੂਨੀ ਤੌਰ ਤੇ ਸਰੀਰ ਦੇ ਅੰਦਰ ਸਾਰੀ ਹਰਕਤ ਹੋ ਰਹੀ ਹੁੰਦੀ ਆ, ਪਸ਼ੂ ਹੇਹੇ ਵਿੱਚ ਆ ਰਿਹਾ ਹੁੰਦਾ ਹੈਗਾ, ਪਰ ਬਾਹਰੀ ਨਿਸ਼ਾਨੀਆਂ ਦਾ ਸਾਨੂੰ ਪਤਾ ਨਹੀਂ ਲੱਗਦਾ। ਉਹਨਾਂ ਪਸ਼ੂਆਂ ਦੇ ਵਿੱਚ ਵੀ ਜੇਕਰ ਆਪਾਂ ਗਰਭ ਧਾਰਨ ਕਰਾਉਣਾ ਹੈਗਾ, ਏ ਆਈ ਕਰਨੀ ਆ, ਤਾਂ ਜਿਹੜਾ ਹੇਹਾ ਸਮਕਾਲੀ ਕਰਨਾ ਇੱਕ ਵਧੀਆ ਤਰੀਕਾ ਹੈ। ਤੇ ਦੂਸਰਾ, ਇਸ ਤੋਂ ਇਲਾਵਾ ਜੋ ਅੱਜ ਕੱਲ ਫਾਰਮਰ ਜਿਹੜੇ ਹੈਗੇ ਨੇ ਉਹਨਾਂ ਦੇ ਕੋਲ ਪਸ਼ੂਆਂ ਦੀ ਗਿਣਤੀ ਵੱਧ ਰਹੀ ਹੈ, ਜਦੋਂ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋ ਜਾਂਦੀ ਹੈਗੀ ਆ ਸਾਨੂੰ ਹੇਹੇ ਦਾ ਪਤਾ ਲਗਾਉਣਾ ਉਨਾ ਹੀ ਮੁਸ਼ਕਲ ਹੋ ਜਾਂਦਾ ਹੈਗਾ।
ਇਸ ਕਰਕੇ ਜਿਹੜਾ ਹੇਹਾ ਸਮਕਾਲੀਕਰਨ ਹੈ ਉਹਨਾਂ ਮੇਰੇ ਕਿਸਾਨ ਵੀਰਾਂ ਭੈਣਾਂ ਦੇ ਲਈ ਬਹੁਤ ਲਾਹੇਵੰਦ ਹੈ ਜਿਨ੍ਹਾਂ ਦੇ ਕੋਲ ਜਿਹੜੇ ਪਸ਼ੂ ਹੈਗੇ ਨੇ ਜ਼ਿਆਦਾ ਆ ਡੇਅਰੀ ਫਾਰਮ ਵੱਡੇ ਹੈਗੇ ਨੇ ਉਹ ਆਪਣੇ ਪਸ਼ੂ ਪ੍ਰਜਨਣ ਨੂੰ ਬਿਹਤਰ ਕਰਨ ਦੇ ਲਈ ਹੇਹਾ ਸਮਕਾਲੀਕਰਨ ਦਾ ਇਸਤੇਮਾਲ ਕਰ ਸਕਦੇ ਹਨ ਇਹਦੇ ਆਪਾਂ ਹੁਣ ਗੱਲ ਕਰਦੇ ਹਾਂ ਹੇਹਾ ਸਮਕਾਲੀਕਰਨ ਦੇ ਨਾਲ ਆਪਾਂ ਨੂੰ ਲਾਭ ਕੀ ਆ ਪਹਿਲਾਂ ਤਾਂ ਲਾਭ ਇਹੀ ਆ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈਗੀ ਆ ਵੀ ਜਿਹੜਾ ਹੇਹਾ ਲੱਭਣ ਦੀ ਲੋੜ ਨਹੀਂ ਪੈਂਦੀ ਇਹ ਜਿਹੜੀ ਇੱਕ ਵੱਡੀ ਸਿਰਦਰਦੀ ਹੁੰਦੀ ਹੈਗੀ ਆ ਕਿਸਾਨ ਵੀਰਾਂ ਦੇ ਲਈ ਵੀ ਹੇਹੇ ਦਾ ਪਤਾ ਕਰਕੇ ਉਹਨੂੰ ਸਹੀ ਟਾਈਮ ਤੇ ਟੀਕਾ ਭਰਾਉਣਾ ਹੇਹਾ ਸਮਕਾਲੀਕਰਨ ਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੂੰ ਜ਼ਰੂਰਤ ਨਹੀਂ ਪੈਂਦੀ ਦੂਸਰਾ ਜਿਹੜੇ ਗੂੰਗਾ ਹੇਹਾ ਦਿਖਾ ਰਹੇ ਹੁੰਦੇ ਹੈਗੇ ਨੇ ਉਹਨਾਂ ਪਸ਼ੂਆਂ ਦੇ ਵਿੱਚ ਵੀ ਗਰਭ ਧਾਰਨ ਕਰਾਇਆ ਜਾ ਸਕਦਾ ਹੈਗਾ ਤੇ ਇਸ ਤਰ੍ਹਾਂ ਆਪਾਂ ਇੱਕ ਸਾਲ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹੈਗੇ ਨੇ ਪਸ਼ੂ ਗੱਭਣ ਕਰਾ ਸਕਦੇ ਹਾਂ ਇੱਕ ਪਸ਼ੂ ਦਾ ਜਿਹੜਾ ਦੋ ਸੂਇਆਂ ਦਾ ਅੰਤਰਾਲ ਹੈਗਾ ਉਹਨੂੰ 12 ਤੋਂ 14 ਕੁ ਮਹੀਨੇ ਦੇ ਵਿੱਚ ਰੱਖ ਸਕਦੇ ਹਾਂ ਕਹਿਣ ਦਾ ਭਾਵ ਆ ਹਰ ਵਰਿਆਈ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਹਰੇਕ ਸਾਲ ਦੇ ਵਿੱਚ ਇੱਕ ਬੱਚਾ ਆਪਾਂ ਉਸ ਤੋਂ ਲੈ ਸਕਦੇ ਹੈਗੇ ਹਾਂ ਇਸ ਤੋਂ ਇਲਾਵਾ ਜੇਕਰ ਉਹ ਹਰ ਸਾਲ ਇੱਕ ਬੱਚਾ ਦੇ ਰਹੀ ਹੈਗੀ ਆ ਦੁੱਧ ਦਾ ਉਤਪਾਦਨ ਬਣਿਆ ਰਹਿੰਦਾ ਫਾਰਮ ਤੇ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਆ ਹੇਹਾ ਸਮਕਾਲੀਕਰਨ ਦਾ ਇਸਤੇਮਾਲ ਕਰਕੇ ਆਪਾਂ ਜਿਹੜਾ ਆਪਣਾ ਵੱਗ ਹੈਗਾ ਉਹਦਾ ਸੂਆ ਆਪਾਂ ਇੱਕ ਨਿਸ਼ਚਿਤ ਮਹੀਨੇ ਦੇ ਵਿੱਚ ਸਮੇਂ ਦੇ ਵਿੱਚ ਤੈਅ ਕਰ ਸਕਦੇ ਹਾਂ ਜਦੋਂ ਸਾਨੂੰ ਦੁੱਧ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ ਹੇਹਾ ਸਮਕਾਲੀਕਰਨ ਦੇ ਦੌਰਾਨ ਸਾਨੂੰ ਕਾਫੀ ਸਾਵਧਾਨੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਕਈ ਮੇਰੇ ਵੀਰ ਭੈਣ ਭਰਾ ਆਪਣੇ ਹਿਸਾਬ ਦੇ ਨਾਲ ਹਾਰਮੋਨ ਦੇ ਕੇ ਪਸ਼ੂ ਨੂੰ ਹੇਹਾ ਸਮਕਾਲੀਕਰਨ ਕਰਦੇ ਹਨ ਤੇ ਉਹਨਾਂ ਦਾ ਨੁਕਸਾਨ ਹੁੰਦਾ ਅੱਗੇ ਜਾ ਕੇ ਕਿਉਂਕਿ ਹੇਹਾ ਸਮਕਾਲੀਕਰਨ ਜਿਹੜਾ ਹੈਗਾ ਇਹ ਜਿਹੜਾ ਹੈਗਾ ਪਸ਼ੂ ਮਾਹਰ ਇੱਕ ਵੈਟਰਨਰੀ ਡਾਕਟਰ ਦੀ ਸਲਾਹ ਦੇ ਨਾਲ ਉਹਦੀ ਦੇਖ ਰੇਖ ਦੇ ਵਿੱਚ ਕਰਾਉਣ ਦੇ ਨਾਲ ਹੀ ਸਹੀ ਫਾਇਦਾ ਹੁੰਦਾ ਹੈਗਾ ਇਸ ਕਰਕੇ ਪਹਿਲਾਂ ਤਾਂ ਮਾਹਰ ਡਾਕਟਰ ਤੋਂ ਪਸ਼ੂ ਦੇ ਪ੍ਰਜਨਨ ਅੰਗਾਂ ਦੀ ਜਾਂਚ ਕਰਾਉਣੀ ਚਾਹੀਦੀ ਹੈਗੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਅਸੀਂ ਜਿਹੜਾ ਹੈਗਾ ਉਹਦੇ ਵਿੱਚ ਇੱਕ ਕਾਰਪਸ ਲਿਊਟੀਅਮ ਹੁੰਦਾ ਹੈਗਾ ਜਿਹੜਾ ਪ੍ਰੋਜੈਸਟਰੋਨ ਪੈਦਾ ਕਰਦਾ ਹੈਗਾ ਇਹ ਜਿਹੜੇ ਹੈਗੇ ਨੇ ਜਾਂਚ ਪੜਤਾਲ ਦੇ ਨਾਲ ਕਿਹੜੀ ਵਿਧੀ ਲੱਗਣੀ ਆ ਕਿਹੜੇ ਹਾਰਮੋਨ ਲੱਗਣੇ ਆ ਉਹਨਾਂ ਦਾ ਪਤਾ ਲੱਗਦਾ ਹੈਗਾ ਦੂਸਰੀ ਗੱਲ ਜਿਹੜੀ ਬਹੁਤ ਹੀ ਮਹੱਤਵਪੂਰਨ ਹੈਗਾ ਹੇਹਾ ਸਮਕਾਲੀਕਰਨ ਤੋਂ ਪਹਿਲਾਂ ਜਿਨ੍ਹਾਂ ਵੀ ਪਸ਼ੂਆਂ ਦੇ ਵਿੱਚ ਹੇਹਾ ਸਮਕਾਲੀਕਰਨ ਕਰਨਾ ਹੈ ਉਹਨਾਂ ਦੀ ਗਰਭ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਆ ਆਮ ਤੌਰ ਤੇ ਇਹ ਦੇਖਣ ਨੂੰ ਮਿਲਿਆ ਕਈ ਫਾਰਮਰ ਜਿਹੜੇ ਹੈਗੇ ਨੇ ਉਹ ਵੈਸੇ ਹੀ ਸੋਚ ਲੈਂਦੇ ਨੇ ਵੀ ਪਸ਼ੂ ਜਿਹੜਾ ਗੱਭਣ ਨਹੀਂ ਹੈਗਾ ਹੇਹਾ ਸਮਕਾਲੀਕਰਨ ਦੇ ਟੀਕੇ ਲਗਾ ਦਿੰਦੇ ਹੈਗੇ ਨੇ ਉਹਦੇ ਨਾਲ ਕੀ ਹੁੰਦਾ ਹੇਹਾ ਸਮਕਾਲੀਕਰਨ ਦੇ ਟੀਕੇ ਲਗਾਉਣ ਦੇ ਨਾਲ ਉਸ ਪਸ਼ੂ ਨੇ ਬੱਚਾ ਗਿਰਾ ਦੇਣਾ ਆ ਉਸ ਪਸ਼ੂ ਨੇ ਧੂ ਜਾਣਾ ਉਹਦਾ ਫਾਇਦੇ ਦੀ ਬਜਾਏ ਨੁਕਸਾਨ ਹੋ ਜਾਣਾ ਹੈ ਹੇਹਾ ਸਮਕਾਲੀਕਰਨ ਵਰਤਣ ਦੇ ਲਈ ਸਾਨੂੰ ਪਸ਼ੂ ਦਾ ਵਜਨ ਮੋਟਾਪਾ ਜਿਹਨੂੰ ਆਮ ਭਾਸ਼ਾ ਦੇ ਵਿੱਚ ਅੱਜ ਕੱਲ ਫਾਰਮਰ ਜਾਣਦੇ ਨੇ ਬਾਡੀ ਕੰਡੀਸ਼ਨ ਸਕੋਰ ਕਿਹਾ ਜਾਂਦਾ ਹੈਗਾ ਉਹ ਠੀਕ ਹੋਣਾ ਚਾਹੀਦਾ ਪਸ਼ੂ ਜ਼ਿਆਦਾ ਲਿੱਸਾ ਨਹੀਂ ਹੋਣਾ ਚਾਹੀਦਾ ਨਾ ਹੀ ਬਹੁਤਾ ਮੋਟਾ ਹੋਣਾ ਚਾਹੀਦਾ ਹੈਗਾ ਪਸ਼ੂਆਂ ਦੇ ਵਿੱਚ ਜਿਹੜੇ ਆਪਾਂ ਧਾਤਾਂ ਦਾ ਚੂਰਾ ਦਿੰਦੇ ਹੈਗੇ ਆ ਉਹ ਤਕਰੀਬਨ 25 ਤੋਂ 30 ਗ੍ਰਾਮ ਦਿੰਦੇ ਰਹਿਣਾ ਚਾਹੀਦਾ ਹੈ ਪਸ਼ੂ ਦੇ ਸੂਣ ਤੋਂ ਬਾਅਦ ਜਿਹੜੇ ਪਸ਼ੂ ਤਾਜ਼ਾ ਸੂਏ ਨੇ ਉਹਨਾਂ ਦੇ ਵਿੱਚ ਜਲਦਬਾਜ਼ੀ ਦੇ ਵਿੱਚ ਹੇਹਾ ਸਮਕਾਲੀਕਰਨ ਨਹੀਂ ਕਰਨਾ ਚਾਹੀਦਾ ਤਕਰੀਬਨ 45 ਜਾਂ 60 ਦਿਨ ਤੱਕ ਉਹਨਾਂ ਦੀ ਬੱਚੇਦਾਨੀ ਦੀ ਬਣਤਰ ਜਿਹੜੀ ਹੈਗੀ ਆ ਆਪਣੀ ਮੁੱਢਲੀ ਅਵਸਥਾ ਦੇ ਵਿੱਚ ਜਾਣੀ ਹੁੰਦੀ ਹੈਗੀ ਆ ਉਹਦੇ ਵਿੱਚ ਕਾਫੀ ਸਾਰੇ ਸਫਾਈ ਦਾ ਕੰਮ ਹੋਣਾ ਹੁੰਦਾ ਉਸ ਦੌਰਾਨ ਇਹਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜੇਕਰ ਸੰਭਵ ਹੋਵੇ ਡਾਕਟਰੀ ਸਹੂਲਤ ਹੈ ਆਪਾਂ ਹੇਹਾ ਸਮਕਾਲੀਕਰਨ ਤੋਂ ਪਹਿਲਾਂ ਅਲਟਰਾਸਾਊਂਡ ਕਰਵਾ ਲਵਾਂਗੇ ਤਾਂ ਰਿਜ਼ਲਟ ਜਿਹੜੇ ਹੈਗੇ ਨੇ ਨਤੀਜੇ ਹੋਰ ਵੀ ਬਿਹਤਰ ਹੋ ਜਾਂਦੇ ਨੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਹੇਹਾ ਸਮਕਾਲੀਕਰਨ ਦੀਆਂ ਕਿਹੜੀਆਂ ਕਿਹੜੀਆਂ ਵਿਧੀਆਂ ਨੇ ਬਹੁਤ ਸਾਰੀਆਂ ਵਿਧੀਆਂ ਨੇ ਪਰ ਆਪਾਂ ਸਿਰਫ ਉਹਨਾਂ ਦੀ ਗੱਲ ਕਰਾਂਗੇ ਜਿਹੜੀਆਂ ਆਮ ਤੌਰ ਤੇ ਪ੍ਰਚਲਿਤ ਨੇ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਵੀ ਕਿਹੜੇ ਕਿਹੜੇ ਹਾਰਮੋਨ ਨੇ ਜਿਹੜੇ ਇਹ ਚੱਕਰ ਨੂੰ ਕੰਟਰੋਲ ਕਰਦੇ ਨੇ ਆਪਾਂ ਗੱਲ ਕੀਤੀ ਸੀ ਪ੍ਰੋਸਟਾਗਲੈਂਡਨ ਦੀ ਆਪਾਂ ਗੱਲ ਕੀਤੀ ਸੀ GnRH ਦੀ ਆਪਾਂ ਗੱਲ ਕੀਤੀ ਸੀ ਪ੍ਰੋਜੈਸਟਰੋਨ ਦੀ ਇਹਨਾਂ ਹਾਰਮੋਨਾਂ ਦਾ ਇਸਤੇਮਾਲ ਕਰਕੇ ਹੀ ਹੇਹਾ ਸਮਕਾਲੀਕਰਨ ਕੀਤਾ ਜਾਂਦਾ ਜਿਵੇਂ ਪਹਿਲੀ ਉਦਾਹਰਨ ਮੈਂ ਦੇ ਰਿਹਾ ਹੈਗਾ ਪ੍ਰੋਸਟਾਗਲੈਂਡਨ ਦੀ ਜਿਸ ਨੂੰ PG ਆਖਦੇ ਹਨ PG ਆਮ ਭਾਸ਼ਾ ਦੇ ਵਿੱਚ ਬੜਾ ਹੀ ਪ੍ਰਚਲਿਤ ਹੈ ਕਿਸਾਨ ਵੀਰ ਇਸ ਨੂੰ ਜਾਣਦੇ ਨੇ ਭਲੀ ਭਾਤੀ ਜਿਹੜਾ ਪ੍ਰੋਸਟਾਗਲੈਂਡਨ ਹੈ ਇਹਦਾ ਇੱਕ ਟੀਕਾ ਲਗਾਇਆ ਜਾ ਸਕਦਾ ਜਾਂ ਦੋ ਟੀਕੇ ਲਗਾਏ ਜਾ ਸਕਦੇ ਨੇ ਜੇਕਰ ਇੱਕ ਟੀਕਾ ਲਗਾਉਂਦੇ ਹਾਂ ਤਾਂ ਸਾਡਾ ਜਿਹੜਾ ਪਸ਼ੂ ਹੈਗਾ 3 ਤੋਂ 5 ਦਿਨ ਦੇ ਵਿੱਚ ਹੀਟ ਦੇ ਵਿੱਚ ਆ ਜਾਣਾ ਚਾਹੀਦਾ ਇਹਦੇ ਨਾਲ ਸਾਰੇ ਪਸ਼ੂ ਨਹੀਂ ਹੀਟ ਦੇ ਵਿੱਚ ਆਉਂਦੇ ਕਿਉਂਕਿ ਜਿਹੜੇ ਹਜੇ ਜਲਦੀ CL ਜਿਨ੍ਹਾਂ ਦੇ ਵਿੱਚ ਛੋਟਾ ਹੁੰਦਾ ਜਾਂ ਜ਼ਿਆਦਾ ਪੱਕ ਗਿਆ ਹੁੰਦਾ ਉਹ ਇਸ ਨੂੰ ਅਸਰ ਨਹੀਂ ਹੁੰਦਾ ਉਹਨਾਂ ਤੇ
ਤੇ ਇਹਦੇ ਨਾਲ ਤਕਰੀਬਨ 50-60% ਪਸ਼ੂ ਜਿਹੜੇ ਸਾਡੇ ਹੀਟ ਦੇ ਵਿੱਚ ਆ ਜਾਣਗੇ। ਪਰ ਇਹਦੇ ਲਈ

0: ਨਵੇਂ ਦੁੱਧ ਕਰਨ ਦੇ ਲਈ ਇਹ ਨੂੰ ਲੱਭਣਾ ਪਏਗਾ, ਫਿਰ ਮਣਾਪ ਕਰਾਉਣਾ ਪਏਗਾ ਜਾਂ ਏ ਆਈ ਕਰਨੀ ਪਏਗੀ। ਫਿਰ ਆਪਾਂ ਗੱਲ ਕਰਦੇ ਹਾਂ ਦੋ ਇੰਜੈਕਸ਼ਨਾਂ ਦੀ ਜਿਹਦੇ ਵਿੱਚ ਡਬਲ ਪੀਜੀ ਲਗਾਉਂਦੇ ਹਨ। ਡਬਲ ਪੀਜੀ ਦੇ ਵਿੱਚ ਅਸੀਂ ਪਹਿਲਾਂ ਪੀਜੀ ਲਗਾਉਣ ਤੋਂ ਬਾਅਦ 11ਵੇਂ ਜਾਂ 14ਵੇਂ ਦਿਨ ਦੂਸਰਾ ਪੀਜੀ ਲਗਾਉਂਦੇ ਹਾਂ। ਇਸ ਤੋਂ ਤਕਰੀਬਨ ਦੂਸਰੇ ਤੀਸਰੇ ਦਿਨ ਪਸ਼ੂ ਹੇਹੇ ਦੀਆਂ ਨਿਸ਼ਾਨੀਆਂ ਦਿਖਾਉਂਦਾ ਤੇ ਉਸ ਵੇਲੇ ਉਹਦੇ ਵਿੱਚ ਏ ਆਈ ਜਾਂ ਕੁਦਰਤੀ ਤੌਰ ਤੇ ਸਾਂਢ ਝੋਟੇ ਨਾਲ ਮਿਲਾਪ ਕਰਵਾਇਆ ਜਾ ਸਕਦਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਓ ਸਿੰਕ ਪ੍ਰੋਟੋਕੋਲ, ਇਸ ਨੂੰ ਜੀਪੀਜੀ ਪ੍ਰੋਟੋਕੋਲ ਵੀ ਕਹਿੰਦੇ ਨੇ। ਆਮ ਕਿਸਾਨ ਵੀਰਾਂ ਦੇ ਵਿੱਚ ਇਹ 079 ਪ੍ਰੋਟੋਕੋਲ ਦੇ ਨਾਲ ਬੜਾ ਹੀ ਫੇਮਸ ਹੈ, ਬੜਾ ਹੀ ਮਸ਼ਹੂਰ ਹੈ, ਪਰ ਇਹਨੂੰ ਬੜੇ ਸਾਵਧਾਨੀ ਨਾਲ ਲਗਾਉਣਾ ਪੈਂਦਾ ਹੈਗਾ ਤੇ ਇਹਦੇ ਵਿੱਚ 0 ਡੇ ਦੇ ਉੱਤੇ ਜੀ ਐਨ ਐਚ ਲੱਗਦਾ, 7 ਡੇ ਤੇ 7ਵੇਂ ਦਿਨ ਜਾ ਕੇ ਪ੍ਰੋਸਟਾਗਲੈਂਡਨ ਲੱਗਦਾ, 9ਵੇਂ ਦਿਨ ਦੁਬਾਰਾ ਫਿਰ ਜੀ ਐਨ ਐਚ ਲੱਗਣਾ, 10ਵੇਂ ਦਿਨ ਏ ਆਈ ਜਾਂ ਕੁਦਰਤੀ ਮਿਲਾਪ ਕਰਵਾਇਆ ਜਾ ਸਕਦਾ ਹੈ। ਹੁਣ ਇਸ ਤਕਨੀਕ ਨੂੰ ਹੋਰ ਬਿਹਤਰ ਬਣਾਉਣ ਦੇ ਲਈ ਜੇਕਰ ਓ ਸਿੰਕ ਦੇ ਅੱਗੇ ਆਪਾਂ ਪੀਜੀ ਲਗਾ ਦਿੰਦੇ ਹਾਂ ਤਾਂ ਉਸ ਨੂੰ ਪ੍ਰੀ ਸਿੰਕ ਕਹਿੰਦੇ ਨੇ। 2 ਦਿਨ ਪਹਿਲਾਂ ਜੇ ਪ੍ਰੋਸਟਾਗਲੈਂਡਨ ਲਗਾ ਦਈਏ ਤਾਂ ਉਹ ਪ੍ਰੀ ਸਿੰਕ ਓ ਸਿੰਕ ਬਣ ਜਾਂਦਾ ਹੈ। ਤੀਸਰਾ ਤਰੀਕਾ ਜਿਹੜਾ ਹੈਗਾ ਉਹ ਵੀ ਕਾਫੀ ਕਾਰਾਗਾਰ ਆ, ਉਹਦੇ ਵਿੱਚ ਪ੍ਰੋਜੈਸਟਨ ਹਾਰਮੋਨ ਦਾ ਨਾਲ ਇਸਤੇਮਾਲ ਕੀਤਾ ਜਾਂਦਾ ਹੈਗਾ, ਜਿਸ ਤਰ੍ਹਾਂ ਓ ਸਿੰਕ ਪ੍ਰੋਟੋਕੋਲ ਆ। ਜੇਕਰ ਇੱਕ ਪ੍ਰੋਜੈਸਟਨ ਦੇਣ ਵਾਲਾ ਯੰਤਰ ਆਪਾਂ ਵਜ਼ਾਈਨਾ ਯੂਨੀ ਦੇ ਵਿੱਚ ਰੱਖ ਦਈਏ ਤਾਂ ਉਹਦੇ ਵਿੱਚੋਂ ਲਗਾਤਾਰ ਪ੍ਰੋਜੈਸਟਨ ਮਿਲਦਾ ਰਹਿੰਦਾ। ਆਪਾਂ 7ਵੇਂ ਦਿਨ ਉਹਨੂੰ ਬਾਹਰ ਕੱਢਦੇ ਹਾਂ, ਪ੍ਰੋਜੈਸਟਨ ਇੱਕਦਮ ਨੀਚੇ ਆਉਂਦਾ ਤੇ ਪਸ਼ੂ ਜਿਹੜਾ 48 ਤੋਂ 72 ਘੰਟੇ ਦੇ ਵਿੱਚ ਹੀਟ ਚ ਆ ਜਾਂਦਾ ਹੈਗਾ। ਜਿਸ ਦਿਨ ਆਪਾਂ ਪ੍ਰੋਜੈਸਟਨ ਯੰਤਰ ਬਾਹਰ ਕੱਢਣਾ ਉਸ ਤੋਂ 24 ਘੰਟੇ ਪਹਿਲਾਂ ਜਾਂ ਉਸ ਦੇ ਨਾਲ ਆਪਾਂ ਇੱਕ ਟੀਕਾ ਪ੍ਰੋਸਟਾਗਲੈਂਡਨ ਦਾ ਲਗਾਉਣੀ ਹੈਗੀਆਂ। ਇਹ ਜਿਹੜੀਆਂ ਤਕਨੀਕਾਂ ਹੈਗੀਆਂ ਇਹ ਬੜੀਆਂ ਹੀ ਕਾਮਯਾਬ ਤਕਨੀਕਾਂ ਹੈਗੀਆਂ। ਹੋਰ ਵੀ ਕਾਫੀ ਤਕਨੀਕਾਂ ਆ, ਥੋੜੀ ਬਹੁਤੀਆਂ ਤਬਦੀਲੀਆਂ ਕਰਕੇ ਬਣਾਈਆਂ ਗਈਆਂ ਹੈਗੀਆਂ, ਪਰ ਜਿਸ ਤਰ੍ਹਾਂ ਪਹਿਲਾਂ ਮੈਂ ਦੱਸਿਆ ਹੈਗਾ ਵੀ ਡਾਕਟਰੀ ਜਾਂਚ ਦੇ ਨਾਲ ਇਹ ਤੈਅ ਕਰਨਾ ਜ਼ਰੂਰੀ ਹੋ ਜਾਂਦਾ ਵੀ ਕਿਹੜੀ ਵਿਧੀ ਦੇ ਨਾਲ ਸਾਡੇ ਜਿਹੜੇ ਨਤੀਜੇ ਹੈਗੇ ਨੇ ਵਧੀਆ ਆਣਗੇ, ਸਾਡੇ ਪਸ਼ੂ ਵੱਧ ਗੱਭਣ ਰਹਿਣਗੇ। ਹੁਣ ਤੱਕ ਆਪਾਂ ਗੱਲਬਾਤ ਕੀਤੀ ਆ ਉਹਦਾ ਸਿੱਟਾ ਕੀ ਆ, ਜਿਹੜਾ ਆਪਾਂ ਕਹਿੰਦੇ ਆ ਸੁਨੇਹਾ ਕੀ ਆ। ਸੁਨੇਹਾ ਇਹੀ ਆ ਵੀ ਜਿਹੜਾ ਪਸ਼ੂਆਂ ਦੇ ਵਿੱਚ ਹੇਹਾ ਲੱਭਣਾ ਹੈਗਾ ਆ ਇੱਕ ਇੱਕ ਮੁਸ਼ਕਲ ਪ੍ਰਕਿਰਿਆ। ਕਿਉਂ ਮੁਸ਼ਕਲ ਆ? ਕਿਉਂਕਿ ਹੇਹਾ ਜਿਹੜਾ ਹੈਗਾ ਸ਼ਾਮ ਨੂੰ ਰਾਤ ਨੂੰ ਜਾਂ ਸੁਬਹਾ ਜਲਦੀ ਆਉਂਦਾ ਹੈਗਾ ਆ ਤੇ ਜਦੋਂ ਪਸ਼ੂਆਂ ਦੀ ਗਿਣਤੀ ਵੱਧ ਜਾਂਦੀ ਆ ਤਾਂ ਹੋਰ ਵੀ ਮੁਸ਼ਕਲ ਹੋ ਜਾਂਦਾ ਹੈਗਾ ਆ ਤੇ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਹੇਹਾ ਸਮਕਾਲੀ ਕਰਨ ਦੀ ਵਿਧੀ ਅਪਣਾ ਕੇ ਉਹਨਾਂ ਪਸ਼ੂਆਂ ਨੂੰ ਜ਼ਿਆਦਾ ਗੱਭਣ ਕਰਵਾ ਸਕਦੇ ਹਾਂ। ਜੇਕਰ ਆਪਾਂ ਹੇਹਾ ਸਮਕਾਲੀ ਕਰਨਾ ਅਪਣਾਵਾਂਗੇ ਤਦ ਹੀ ਆਪਾਂ ਜ਼ਿਆਦਾ ਤੋਂ ਜ਼ਿਆਦਾ ਪਸ਼ੂ ਆਪਣੇ ਗੱਭਣ ਕਰਵਾ ਸਕਦੇ ਹਾਂ, ਜ਼ਿਆਦਾ ਦੁੱਧ ਲੈ ਸਕਦੇ ਹਾਂ ਤੇ ਜਿਹੜਾ ਡੇਅਰੀ ਧੰਦਾ ਹੈਗਾ ਆ ਕਿੱਤਾ ਹੈਗਾ ਸਾਡਾ ਉਹਦੇ ਤੋਂ ਲਾਭ ਕਮਾ ਸਕਦੇ ਹਾਂ। ਪਰ ਇੱਕ ਗੱਲ ਹੋਰ ਇਸ ਦੇ ਵਿੱਚ ਮੈਂ ਨਾਲ ਜੋੜਨੀ ਚਾਹਾਂਗਾ ਵੀ ਇਹ ਜਿਹੜਾ ਹੇਹਾ ਸਮਕਾਲੀ ਕਰਨਾ ਇਹ ਕੋਈ ਪਸ਼ੂ ਨੂੰ ਗੱਭਣ ਕਰਨ ਦੀ ਗਰੰਟੀ ਨਹੀਂ ਦਿੰਦਾ। ਇਹ ਸਿਰਫ ਜਿਹੜਾ ਹੇਹਾ ਚੱਕਰ ਆ ਉਹਨੂੰ ਕੰਟਰੋਲ ਕਰਦਾ ਤੇ ਹੇਹੇ ਨੂੰ ਨਿਸ਼ਚਿਤ ਕਰਦਾ ਵੀ ਇਸ ਦਿਨ ਆਣਾ ਆ। ਜੇਕਰ ਪਸ਼ੂ ਦੀ ਖੁਰਾਕ ਤੰਦਰੁਸਤੀ ਦਾ ਖਿਆਲ ਨਹੀਂ ਰੱਖਿਆ ਜਾਊਗਾ, ਗਰਮੀ ਦਾ ਖਿਆਲ ਨਹੀਂ ਰੱਖਿਆ ਜਾਊਗਾ ਤਾਂ ਇਹਦੇ ਨਤੀਜੇ ਜਿਹੜੇ ਘੱਟ ਹੁੰਦੇ ਆ। ਮੈਂ ਉਮੀਦ ਕਰਦਾ ਵੀ ਜਿਹੜੇ ਕਿਸਾਨ ਵੀਰ ਹੈਗੇ ਨੇ ਹੇਹਾ ਸਮਕਾਲੀ ਕਰਨ ਨੂੰ ਅਪਣਾ ਕੇ ਆਪਣਾ ਜਿਹੜਾ ਡੇਅਰੀ ਦਾ ਧੰਦਾ ਹੈਗਾ ਉਹਦੇ ਵਿੱਚ ਇਸ ਤੋਂ ਲਾਭ ਪ੍ਰਾਪਤ ਕਰਨਗੇ। ਧੰਨਵਾਦ ਜੀ।
1: ਸੋ ਕਿਸਾਨ ਵੀਰੋ ਤੇ ਭੈਣੋ, ਤੁਸੀਂ ਸੁਣ ਰਹੇ ਸੀ ਜਾਣਕਾਰੀ ਪਸ਼ੂਆਂ ਵਿੱਚ ਹੇਹਾ ਸਮਕਾਲੀ ਕਰਨ ਦੇ ਬਾਰੇ ਡਾਕਟਰ ਨਰਿੰਦਰ ਸਿੰਘ ਵੱਲੋਂ। ਤੇ ਹੁਣ ਵੇਲਾ ਹੋ ਗਿਆ ਹੈ ਖੇਤੀ ਖਬਰਾਂ ਦਾ। ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਖੇਤੀਬਾੜੀ ਅਤੇ ਸੂਬੇ ਦੇ ਮਹੱਤਵਪੂਰਨ ਮੁੱਦਿਆਂ ਉੱਤੇ ਮਤੇ ਪਾਸ ਕਰਨ ਲਈ 1 ਮਹੀਨੇ ਦੇ ਅੰਦਰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਵਾਅਦਾ ਕੀਤਾ ਹੈ, ਜਿਸ ਵਿੱਚ ਕੁਝ ਅਹਿਮ ਗੱਲਾਂ ਹੋਣਗੀਆਂ। ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ। ਅਗੇਤੀ ਬੀਜੀ ਗਈ 1509 ਬਾਸਮਤੀ ਦੀ ਕਿਸਮ ਮੰਡੀਆਂ ਵਿੱਚ ਪਹੁੰਚਣੀ ਸ਼ੁਰੂ ਹੋ ਗਈ ਹੈ, ਜਿਸ ਦਾ ਭਾਅ 3800 ਪ੍ਰਤੀ ਕੁਇੰਟਲ ਤੱਕ ਮਿਲ ਰਿਹਾ ਹੈ ਅਤੇ ਪ੍ਰਤੀ ਏਕੜ ਝਾੜ ਵਿੱਚ 25 ਤੋਂ 30% ਦਾ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਗਰਮੀ ਨੂੰ ਸਹਿਣ ਕਰਨ ਵਾਲੀਆਂ ਕਣਕ ਦੀਆਂ ਨਵੀਆਂ ਕਿਸਮਾਂ ਪੇਸ਼ ਕੀਤੀਆਂ ਹਨ। ਇਸ ਦੇ ਨਾਲ ਹੀ ਖੇਤੀ ਦੀ ਨਿਗਰਾਨੀ ਲਈ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਨ ਦੀ ਯੋਜਨਾ ਉੱਤੇ ਵੀ ਚਰਚਾ ਕੀਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਬਾਸਮਤੀ ਹੇਠ ਰਕਬਾ ਲਗਭਗ 50,000 ਹੈਕਟੇਅਰ ਵੱਧ ਕੇ 6.76 ਲੱਖ ਹੈਕਟੇਅਰ ਹੋ ਗਿਆ ਹੈ। 1509 ਬਾਸਮਤੀ ਦੀ ਸ਼ੁਰੂਆਤੀ ਆਮਦ ਮੰਡੀਆਂ ਵਿੱਚ ਹੋ ਰਹੀ ਹੈ ਅਤੇ ਕੁਝ ਥਾਵਾਂ ਉੱਤੇ 3300 ਪ੍ਰਤੀ ਕੁਇੰਟਲ ਤੱਕ ਭਾਅ ਮਿਲ ਰਿਹਾ ਹੈ। ਇਹੀ ਨਹੀਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਸ ਮਹੀਨੇ ਕਿਸਾਨ ਮੇਲਿਆਂ ਰਾਹੀਂ PBW 887 ਕਿਸਮ ਪੇਸ਼ ਕਰਨ ਜਾ ਰਹੀ ਹੈ। ਇਹ ਸਮੇਂ ਸਿਰ ਬੀਜੀ ਅਤੇ ਸਿੰਚਾਈ ਵਾਲੀ ਫਸਲ ਲਈ ਹੈ ਅਤੇ ਇਸ ਵਿੱਚ ਵੱਧ ਪੈਦਾਵਾਰ, ਡਿੱਗਣ ਤੋਂ ਘੱਟ ਖਤਰਾ ਅਤੇ ਕੁਝ ਮੁੱਖ ਬਿਮਾਰੀਆਂ ਵਿਰੁੱਧ ਦਰਮਿਆਨੀ ਰੋਕਥਾਮ ਦੱਸੀ ਗਈ ਹੈ। ਖਰੀਫ 2026 ਦੌਰਾਨ ਪਰਾਲੀ ਸਾੜਨ ਨੂੰ ਘਟਾਉਣ ਲਈ ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ਉੱਤੇ ਜਾਗਰੂਕਤਾ, ਖੇਤ ਪ੍ਰਦਰਸ਼ਨ ਅਤੇ ਡਿਜੀਟਲ ਮੁਹਿੰਮ ਵਧਾਉਣ ਦੀ ਵੀ ਯੋਜਨਾ ਬਣਾਈ ਗਈ ਹੈ। ਕੇਂਦਰ ਸਰਕਾਰ ਮੁਤਾਬਕ ਖੇਤੀ ਅਤੇ ਸਹਾਇਕ ਖੇਤਰਾਂ ਵਿੱਚ ਉਤਪਾਦਕਤਾ, ਕਿਸਾਨ ਸਹਾਇਤਾ, ਮਾਰਕੀਟ ਪਹੁੰਚ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕੇਂਦਰ ਦੇ ਮਿਸ਼ਨ ਫਾਰ ਆਤਮ ਨਿਰਭਰਤਾ ਇੰਪਲਸਿਸ ਲਈ 11,440 ਕਰੋੜ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦਾ ਟੀਚਾ 2030-31 ਤੱਕ ਦਾਲਾਂ ਦੀ ਪੈਦਾਵਾਰ ਵਧਾਉਣਾ ਅਤੇ ਤੂਰ, ਉੜਦ ਤੇ ਮਸੂਰ ਦੀ MSP ਉੱਤੇ ਖਰੀਦ ਨੂੰ ਮਜ਼ਬੂਤ ਕਰਨਾ ਹੈ। ਉੱਥੇ ਹੀ ਕਰਜ਼ਾ ਅਤੇ ਗੰਨਾ ਕਿਸਾਨਾਂ ਨੂੰ ਰਾਹਤ ਵੀ ਦਿੱਤੀ ਗਈ ਹੈ, ਜਿਵੇਂ ਕਿ ਸਹਿਕਾਰੀ ਬੈਂਕਾਂ ਦੇ ਕਰਜ਼ਿਆਂ ਲਈ ਇੱਕ ਇੱਕ ਮੁਸ਼ਤ ਨਿਪਟਾਰਾ OTS ਨੀਤੀ ਦਾ ਮੁਲਾਂਕਣ ਕਰਨ ਲਈ ਕਮੇਟੀ ਬਣਾਈ ਜਾਵੇਗੀ। ਇਸ ਤੋਂ ਇਲਾਵਾ ਗੰਨੇ ਦੇ ਉੱਚ SAP ਨੂੰ ਬਰਕਰਾਰ ਰੱਖਦੇ ਹੋਏ ਨਿੱਜੀ ਸ਼ੂਗਰ ਮਿੱਲਾਂ ਦੀ ਅਦਾਇਗੀ ਨੂੰ ਸਿੰਗਲ ਵਿੰਡੋ ਸਿਸਟਮ ਰਾਹੀਂ ਸਰਲ ਬਣਾਉਣ ਉੱਤੇ ਸਹਿਮਤੀ ਵੀ ਬਣੀ ਹੈ। ਕਿਸਾਨ ਵੀਰੋ, ਖੇਤੀ ਖਬਰਾਂ ਤੋਂ ਬਾਅਦ ਵੇਲਾ ਹੋ ਗਿਆ ਹੈ ਇੱਕ ਗੀਤ ਦਾ।

0: ਕਿਸਾਨ ਵੀਰੋ ਅਤੇ ਭੈਣੋ, ਉਮੀਦ ਹੈ ਤੁਹਾਨੂੰ ਸਾਡਾ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਅਗਲੀ ਵਾਰੀ ਫਿਰ ਮੁਲਾਕਾਤ ਹੋਵੇਗੀ ਕੁਝ ਨਵੀਆਂ ਤਕਨੀਕਾਂ ਦੇ ਨਾਲ, ਨਵੀਆਂ ਜਾਣਕਾਰੀਆਂ ਦੇ ਨਾਲ। ਤਦ ਤੱਕ ਬਣੇ ਰਹੋ ਆਕਾਸ਼ਵਾਣੀ ਦੇ ਨਾਲ। ਜੈ ਹਿੰਦ।
1: ਪ੍ਰੋਗਰਾਮ ਕਿਸਾਨ ਵਾਣੀ ਦੇ ਪ੍ਰੋਜੈਕਟ ਸਨ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।
2: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਨਾਲ ਛੋਟੇ ਕਿਸਾਨਾਂ ਦਾ ਭਵਿੱਖ ਹੋਏਗਾ ਸੁਰੱਖਿਅਤ
3: ਅਤੇ 60 ਸਾਲ ਦੀ ਉਮਰ ਵਾਲਿਆਂ ਨੂੰ 3,000 ਰੁਪਏ ਮਹੀਨੇ ਦੀ ਪੈਨਸ਼ਨ ਹੋਏਗੀ ਸੁਨਿਸ਼ਚਿਤ।
2: 55 ਰੁਪਏ ਤੋਂ 200 ਰੁਪਏ ਮਹੀਨੇ ਦੀ ਕਿਸ਼ਤ ਦੇ ਕੇ ਯੋਜਨਾ ਵਿੱਚ ਸ਼ਾਮਿਲ ਹੋ ਸਕਦੇ ਨੇ 18 ਤੋਂ 40 ਸਾਲ ਤੱਕ ਦੇ ਕਿਸਾਨ।
3: ਇਸ ਯੋਜਨਾ ਵਿੱਚ ਸਰਕਾਰ ਦੇਵੇਗੀ ਬਰਾਬਰ ਦਾ ਯੋਗਦਾਨ।
2: ਸਾਰੇ ਕਿਸਾਨ ਭੈਣ ਭਰਾ ਇਸ ਯੋਜਨਾ ਦੇ ਲਾਭ ਲਈ ਜਨ ਸੇਵਾ ਕੇਂਦਰ ਵਿੱਚ ਜਾਣ
3: ਤੇ ਆਪਣਾ ਨਾਮ ਮੁਫ਼ਤ ਵਿੱਚ ਦਰਜ ਕਰਾਉਣ।
2: ਅੰਨਦਾਤਾ ਦੀ ਮਿਹਨਤ ਨੂੰ ਸਮਰਪਿਤ ਪੈਨਸ਼ਨ ਨਾਲ ਸੁਰੱਖਿਅਤ ਉਹਨਾਂ ਦਾ ਮਾਣ। ਕ੍ਰਿਸ਼ੀ ਤੇ ਕਿਸਾਨ ਕਲਿਆਣ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਨ ਹਿੱਤ ਵਿੱਚ ਜਾਰੀ।

0: ਸਿਟੀ ਸਨਰਾਈਜ਼ ਇਸ ਸਪਾਂਸਰ ਪ੍ਰੋਗਰਾਮ ਕਿਸਾਨ ਵਾਣੀ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ

0: ਸਾਨੂੰ ਸੁਹਾਣਾ
1: ਅੱਛਾ
2: ਮਤਲਬ
1: ਅੱਛਾ
2: ਮਤਲਬ
0: ਬਸ ਇਤਨੀ ਬਾਤ ਪਰ ਮੁਝਸੇ ਖਫਾ ਹੈ
2: ਇਤਨੀ ਬਾਤ ਪਰ
0: ਬਸ ਇਤਨੀ ਬਾਤ ਪਰ ਮੁਝਸੇ ਖਫਾ ਹੈ ਉਸੇ ਕਿਉਂ ਆਜ਼ਮਾਨਾ ਚਾਹਤਾ ਹੂੰ ਉਸੇ ਕਿਉਂ

ਕਰ ਵਰਨਿਆ ਗੁਰ ਅਮਰਦਾਸ ਜਾਲ ਭਣਾ ਤੂੰ ਇੱਕ ਦੋੜਾ ਇੱਕ ਮੰਨਿਆ ਜੇ ਮਤ ਗਈ ਜੈ ਦੇ ਜੇ ਮਤ ਨਾ ਮੈਂ ਜਮਾਨੀ ਜੇ ਮਤ ਤੈਨੂੰ ਚਿਤ ਚਿਤ ਭਗਤ ਕੰਬੀਰ ਜਾਣੀ ਰੁਕ ਮੰਗਦ ਕਰ ਤੂੰ ਰਾਮ ਜੰਪੋ ਨਿਤ ਪਾਈ ਅਮਰੀਕ ਪ੍ਰਹਿਲਾਦ ਸ਼ਰਨ ਗੋਬਿੰਦ ਕਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੁਮਤ ਜਲ ਜਾਣੀ ਜੁਬਤ ਗੁਰ ਅਮਰਦਾਸ ਨਿਜ ਭਗਤ ਹੈ।

ਅਰਦਾਸ ਪਰਸੀਏ ਪਉ ਪਾਤਕ ਬਿਨਾਸੇ ਗੁਰ ਅਮਰਦਾਸ ਪਰਸੀਏ ਸਿੱਧ ਸਾਧਕ ਅਸਾਸੇ ਗੁਰ ਅਮਰਦਾਸ ਪਰਸੀਏ ਧਿਆਨ ਲਈਏ ਪਉ ਮੁਕੇ ਗੁਰ ਅਮਰਦਾਸ ਪਰਸੀਏ ਅਪਉ ਲੱਭੇ ਗੋ ਚੁਕੇ ਇਕ ਬਿਨ ਦੁਗਣ ਜੋ ਤੋ ਰਹੇ ਜਾਸ ਮੰਤਰ ਮਾਨ ਵੇਲੇ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਜਿੱਠੇ ਮਿਲੇ ਸਚ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ ਰਿਹੋ ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਨੇ ਲਿਬਰਿਓ ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਨ ਮਖਾਨੋ ਜੋ ਗੁਣ ਲਖ ਗਮ ਤਿਨੇ ਗੁਣ ਅੰਤ ਨਾ ਜਾਨੋ ਬੋਇਥ ਬੁਧਾਤੇ ਨਿਰਮਿਓ ਸਭ

ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ ਨਿਰੰਕਾਰਾਕਾਰ ਜੋ ਜਗ ਮੰਡਲ ਕਰਿਓ ਜੈ ਕਹਿ ਤੈ ਭਰਪੂਰ ਸ਼ਬਦ ਦੀ ਬੁਗਦੀ ਪਾਇਓ ਜੈ ਸਿੱਖੇ ਸੰਗ ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੁਲ ਨਿਮਲ ਉਤਰਿਓ ਅੰਗਦ ਲੈਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ

ਤਪ ਸਤ ਸੰਤੋਖ ਵਿਖ ਦਰਸ਼ਨ ਗੁਰ ਸਿੱਖੈ ਸਰਨ ਪਰੇ ਤੇ ਉਬਰੈ ਚੋਰ ਜੰਪਰ ਜੀ ਲਿਖੈ ਭਗਤ ਭਾਏ ਭਰਪੂਰ ਹਿਰਦੇ ਤੇ ਕਰਤਾਰੈ ਗੁਰ ਗੋਰ ਦਰਿਆਓ ਪਰ ਗੁਡਵੰਤੇ ਤਾਰੈ ਨਾਨਕ ਕੁਲ ਨਿਮਲ ਤਰਿਓ ਗੁਣ ਕਰਤਾਰੈ ਉਤਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤੋ

0: Gyutóra kerül a hó. ਪਿੱਠੇ ਕੇ ਗੁਰ ਗਿਆਨ ਅਰ ਧਿਆਨ ਤਤ ਸੋ ਤਤ ਮਿਲਾਵੇ ਸੱਚ ਸੱਚ ਜਾਣੀਏ ਇੱਕ ਚਿੱਤੇ ਲਿਵਲਾਵੇ ਕਾਮ ਕ੍ਰੋਧ ਵਸ ਕਰੇ ਪਵਨ ਉਡੰਤ ਨਟਾਵੇ ਨਿਰੰਕਾਰ ਕੈ ਵਸੈ ਦੇਸ ਹੁਕਮ ਬੁਝ ਵਿਚਾਰ ਪਾਵੇ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣੇ ਜਿਨ ਕਿਛ ਕਿਓ ਗੁਰ ਮਿਲਿਓ ਸੋਏ ਭਿਖਾ ਕਹੇ ਸਹਿਜ ਰੰਗ ਦਰਸ਼ਨ ਦਿਓ
1: ਅਹੋ ਸੰਤ ਹੋਂ ਟੋਲਾ ਸਾਧ ਪਾਉ ਤੇਰੇ ਡਿੱਠੇ ਸੰਨਿਆਸੀ ਤਪਸਿਆ ਮੁਖ ਹੋਏ ਪੰਡਤ ਮਿੱਠੇ ਬਰਸ ਇਹ ਕਹੋ ਫਿਰਿਓ ਕਿਨੇ ਨੋ ਪਰਚਾਉ ਲਾਇਓ ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋਟ ਦੂਜੇ ਲੱਗੇ ਤਿੰਨ ਕੋਈ ਗੁਣ ਹੋ ਕਿਆ ਕਹੋ ਗੁਰਦਹੀ ਮਿਲਾਇਓ ਭਿਖਿਆ ਜਿਵ ਤੂੰ ਰੱਖੇ ਤਿਨ ਰਹੋ
2: ਪੈਰ ਸਮਾਧ ਸੁਨਾਹ ਗਿਆਨ ਹੈ ਆਸਨ ਚੜਿਓ ਧਰਮ ਧੜਕ ਕਰ ਗਯੋ ਭਗਤ ਸੀਲਾ ਸਰ ਲੜਿਓ ਪੈ ਨਿਰਪੋਹਰ ਟਲ ਮਨ ਸ਼ਬਦ ਗੁਰ ਨੇ ਜਾ ਗਡਿਓ ਕਾਮ ਕ੍ਰੋਧ ਲੋਭ ਮੋਹ ਪਤ ਪੰਚ ਦੂਤ ਖੰਡਿਓ ਭਲੋ ਪੁਹਾਰ ਤੇ ਜੋਤਨਾ ਨਿਰਪਤ ਨਾਥ ਨਾਨਕ ਬਰ ਗੁਰ ਅਮਰਦਾਸ ਸਚ ਸਲਪਨ ਤੈ ਦਲ ਜਿੱਤੋ ਇਹ ਯੁੱਧ।

ਸ੍ਰੀ ਗੁਰੂ ਸਾਹਿਬ ਸਭ ਉਪਰ ਕਰੀ ਕਿਰਪਾ ਸਤ ਜੁਗ ਜਿੰਦਰੂ ਪਰ ਸ੍ਰੀ ਪ੍ਰਹਿਲਾਦ ਭਗਤ ਉਧਰਿਯੰ ਹਸਤ ਕਮਲ ਮਾਥੇ ਪਰ ਧਰਿਯੰ ਅਲਖ ਰੂਪ ਜੀ ਲਖਿਆ ਨਾ ਜਾਈ ਸਾਧਿਕ ਸਿੱਧ ਸਗਲ ਸਰਣਾਈ ਗੁਰ ਕੇ ਬਚਨ ਸਤ ਜੀ ਧਾਰੋ ਮਾਨਸ ਜਨਮ ਦੇ ਨਿਸਤਾਰੋ ਗੁਰ ਜਹਾਜ ਕੇਵਟ ਗੁਰੂ ਗੁਰ ਬਿਨ ਤਰਿਆ ਨਾ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨਾ ਹੋਏ ਗੁਰ ਨਾਨਕ ਨਿਕਟ ਵਸੈ ਬਨਵਾਰੀ ਤਿਨ ਲੈਣਾ ਥਾਪ ਜੋਤ ਜਗ ਧਾਰੀ ਲਹਿਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕਉ ਦੀਆ ਤਿਨ ਸ੍ਰੀ ਰਾਮਦਾਸ ਸੋਢੀ ਤਿਰਥ ਪਿਓ ਹਰ ਕਾ ਨਾਮ ਖੈ ਨਿਧ ਅਪਿਓ ਅਪਿਓ ਹਰ ਨਾਮ ਖੈ ਨਿਧ ਚੌ ਜੁਗ

ਸਾਹੁ ਸਿਰ ਸਾਹਾਂ ਦਸਾਹੁ ਜਿਸ ਪਾਸ ਬਹਿਠ ਆਸੂਹੀਐ ਸਭਨਾ ਦਾ ਵਿਸਾਹੁ ਸੱਜਣ ਸੱਚਾ ਪਾਤ ਸਾਹੁ ਸਿਰ ਸਾਹਾਂ ਦਸਾਹੁ ਜਿਸ ਪਾਸ ਬਹਿਠ ਆਸੂਹੀਐ ਸਭਨਾ ਦਾ ਵਿਸਾਹੁ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨ ਤੁਮ ਸਰ

ਸਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਾਰੇ ਦੀਨ ਦਇਆਲ ਨਾ ਤੁਮ ਸਾਰੇ ਅਬ ਪਤਿਆਰ ਕਿਆ ਕੀਜੈ